ਅਲਮਲ ਖਾਈ ਸਿਰਸ਼ਾਹੀ ਪਾਈ ਮੂਰਖਨ ਦਾ ਪਾਤ ਗਵਾਈ ਵਿਣਨਾ ਵੈ ਕਿਸ਼ਤਾ ਨ ਪਾਈ ਰਹਿ ਬੇਵਾਣੀ ਮਣੀ ਮਸਾਣੀ ਆਂਦਣਾ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੋ

0: ਕਰਮੰ ਸਭੋ ਕਟ ਨਿਸ਼ਚੋ ਕਰਮੰ ਕਉ ਨਾਨਕ ਨਿਸ਼ਚੋ ਤਿਹਾਵੇ ਵਿਣ ਸਤਿਗੁਰ ਵਾਟ ਨ ਪਵੇ ਪੌੜੀ ਕਪੜ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਪੁਣਕੀ ਮਣ ਪਾਵਦੇ ਰਾਹ ਪੀੜੇ ਅੱਗੇ ਜਾਵਣਾ ਨਗਦ ਉਚਲਿਆ ਤਾਂ ਦਿਸੈ ਖਰਾ ਡਰਾਵਣਾ ਕਰ ਯੋਗ ਪੱਛੋ ਤਾਵਣਾ ਪੱਛੋ ਤਾਵਣਾ ਪੱਛੋ ਤਾ
1: ਪੌੜੀ ਕਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ।

ਪਿੱਠੇ ਕੁੜਿਆਰ ਮਤ ਪਿੱਟੇ ਵੇ ਮਤ ਪਿੱਟੇ ਹੋਆ ਨਾ ਸਾਡਾ ਫਿੱਟੇ ਤਨ ਫਿੱਟੇ ਫੇੜ ਕਰੇਣ ਮਰ ਜੂਠੇ ਚੁਲੀ ਪ੍ਰੇਣ ਕੋ ਨਾਨਕ ਸੱਚ ਧਿਆਈਏ।

जियो महिंजा तो मुहिया कद पसी जानी तो है।

ਗੁਰੂ ਗਰੀਬ ਨਵਾਜ਼ ਸਾਂਝੀ ਬਾਲਤਾ ਦੇ ਰਹਿਬਰ ਗੁਰੂਆਂ ਕੇ ਗੁਰੂ ਪੀਰਾਂ ਦੇ ਪੀਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਜੁੜਮਿਲ ਬੈਠੇ ਗੁਰੂ ਪਿਆਰ ਵਾਲਿਓ ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਵਰਤਾਈ ਹੈ ਜੋ ਆਪਣੇ ਪਾਵਨ ਚਰਨ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਸ਼ ਕੀਤਾ ਹੈ। ਆਓ ਗੁਰੂ ਪਿਆਰ ਵਾਲਿਓ, ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਇਹਨਾਂ ਪਾਵਨ ਸਥਾਨਾਂ ਤੋਂ ਸਰਵਣ ਕਰਦੀਆਂ ਹੋ, ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ। ਸਤਿਗੁਰੂ ਆਪ ਰਸਨਾ ਉੱਤੇ ਵਰਤ ਕੇ ਪਾਵਨ ਸ਼ਬਦ ਔਰ ਗੁਰਬਾਣੀ ਦੇ ਵਿਚਾਰ ਸਤਿਗੁਰੂ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਅਸੀਸ ਬਖਸ਼ੋ। ਕੋਈ ਰਸਨਾ ਵਾਂਝੀ ਨਾ ਰੱਖੇ, ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ

0: जिस पावन शब्द का पाठ आप संगत ने बड़े प्यार सत्कार दे नाल मनयोग भाई साहब होरां पासों सरवण किया है, ये पावन बचन बिहागड़ा राग दे अंदर गुरु अर्जन साहिब जी के मुखारबिन तो उच्चारण किते हुए गुरु ग्रंथ साहिब जी के पावन अंग 541 और 42 दे उपर सुभायमान है। इथों जी संत गुरु अर्जन साहब जी के प्रारंभ हुंदे सतगुरु पातशाह जी का बिहागड़ा राग दे अंदर संत रूप विच पहला शब्द है गुरु अर्जन साहब जी का। चार पदियां का ये बचन है जी, जिदे विचों पहले दो पदियां दी विचार आप संगत ने कल दे दीवाना अंदर सरवण कीती है और रहिंदे दो पदियां दा पाठ आप जी ने हुण सरवण कीता है। इन्हां पावन बचना राही अज गुरु साहब जी ने सब तो पहला अकाल पुरख परमेश्वर की पूजा का जिक्र किया भी आपां उहदी पूजा करिए, उहदे अगे आपां समर्पित करिए। जिस करके ਉਹ ਸਾਡੇ ਉੱਤੇ ਦਇਆ ਕਰੇਗਾ ਫਿਰ ਆਪਣੇ ਗਲ ਨਾਲ ਲਾਵੇਗਾ। ਇਉਂ ਕਹਿ ਸਕਦੇ ਹਾਂ ਵੀ ਅੱਜ ਦੇ ਪਾਵਨ ਸ਼ਬਦ ਰਾਹੀਂ ਗੁਰੂ ਪਾਤਸ਼ਾਹ ਅਕਾਲ ਪੁਰਖ ਪਰਮੇਸ਼ਵਰ ਨੂੰ ਚੰਗੇ ਲੱਗਣ ਦਾ ਜ਼ਿਕਰ ਕਰ ਰਹੇ ਵੀ ਅਸੀਂ ਉਹਨੂੰ ਚੰਗੇ ਕਿਵੇਂ ਲੱਗੀਏ, ਉਹਨੂੰ ਪਾਈਏ ਕਿਵੇਂ। ਸਭ ਤੋਂ ਪਹਿਲਾਂ ਮਾਲਕ ਜੀ ਜ਼ਿਕਰ ਕਰਦੇ ਜੀ ਤੀਸਰੇ ਪਦੇ ਰਾਹੀਂ ਰੱਬੀ ਪਿਆਰਿਆਂ ਨੂੰ ਸੰਬੋਧਨ ਕਰਕੇ ਕਰ ਜੋੜੇ ਹੋ ਸੰਤ ਇਕੱਤਰ ਹੋਏ ਮੇਰੇ ਲਾਲ ਜੀਓ, ਕਹਿੰਦੇ ਹੱਥ ਜੋੜ ਕੇ ਹੇ ਰੱਬੀ ਪਿਆਰਿਓ ਇਕੱਠੇ ਹੋਵੋ, ਇਕੱਤਰ ਹੋਏ, ਇਕੱਤਰ ਹੋ ਕੇ ਤੇ ਆਪਾਂ ਕਰਨਾ ਕੀ ਹੈ, ਅਬਿਨਾਸ਼ੀ ਪੁਰਖ ਪੂਜੇਹਾ ਰਾਮ। ਉਹ ਅਕਾਲ ਪੁਰਖ ਜਿਹੜਾ ਨਾਸ਼ ਤੋਂ ਰਹਿਤ ਹੈ ਉਹਦੀ ਆਪਾਂ ਪੂਜਾ ਕਰੀਏ। ਉਹਦੀ ਪੂਜਾ ਕਰੀਏ ਫਿਰ ਉਹਦੀ ਪੂਜਾ ਕਰਨੀ ਕਿਵੇਂ ਹੈ। ਹੁਣ ਜੇ ਤਾਂ ਆਪਾਂ ਸੰਸਾਰਕ ਤੌਰ 'ਤੇ ਵੇਖੀਏ ਫਿਰ ਤਾਂ ਪੂਜਾ ਬੜੀਆਂ ਵਿਧੀਆਂ ਨਾਲ ਕੀਤੀ ਜਾਂਦੀ ਵੀ ਆਹ ਵੀ ਵਿਧੀ ਉਹਦੀ ਪੂਜਾ ਵਾਸਤੇ ਹੈ, ਆਹ ਵੀ ਵਿਧੀ ਉਹਦੀ ਪੂਜਾ ਵਾਸਤੇ। ਬਾਪੂ ਜੀ ਨੇ ਬਾਣੀ 'ਚ ਜ਼ਿਕਰ ਕਰਦੇ ਹਾਂ, ਭਗਤ ਰਵਿਦਾਸ ਜੀ ਦਾ ਇੱਕ ਬਚਨ ਹੈ, ਮਾਈ ਗੋਬਿੰਦ ਪੂਜਾ ਕਹਾ ਲੈ ਚੜਾਵੋਂ, ਅਵਰ ਨਾ ਫੂਲ ਅਨੂਪ ਨਾ ਪਾਵੋ। ਹੁਣ ਉਹਦੇ ਵਿੱਚ ਉਹਨਾਂ ਜ਼ਿਕਰ ਕੀਤਾ ਵੀ ਮੈਂ ਕਿਹੜੀ ਵਸਤੂ ਐਸੀ ਹੈ ਵੀ ਜਿਹੜੀ ਅਕਾਲ ਪੁਰਖ ਪਰਮੇਸ਼ਵਰ ਦੀ ਪੂਜਾ ਕਰਦਿਆਂ ਉਹਦੇ ਅੱਗੇ ਰੱਖਾਂ। ਦੂਧ ਤਾਂ ਬਸ਼ਰੈ ਥਨੋਂ ਬਿਟਾਰਿਓ, ਫੂਲ ਭਵਰ ਜਲ ਮੀਨ ਬਗਾਰਿਓ, ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵੋ, ਅਵਰ ਨਾ ਫੂਲ ਅਨੂਪ ਨਾ ਪਾਵੋ। ਵੀ ਮੈਂ ਕਿਹੜੀ ਚੀਜ਼ ਰੱਖਾਂ ਉਹਦੇ ਅੱਗੇ। ਕਿਉਂਕਿ ਜਿਹਦੀ ਪੂਜਾ ਕਰਨ ਲੱਗੇ ਹਾਂ, ਜਿਹਦੀ ਬੰਦਗੀ ਕਰਨ ਲੱਗੇ ਹਾਂ, ਉਹਦੇ ਅੱਗੇ ਭੇਟਾ ਵੀ ਤਾਂ ਰੱਖਣੀ ਹੈ ਨਾ। ਇਹ ਹੁਣ ਦੋਵੇਂ ਗੁਰੂ ਸਾਹਿਬ ਨੇ ਬਚਨ ਇਸ ਤੀਸਰੇ ਪਦੇ ਰਾਹੀਂ ਸਾਨੂੰ ਸਮਝਾਏ। ਪਹਿਲਾਂ ਤਾਂ ਆਖਿਆ ਵੀ ਹੱਥ ਜੋੜੋ, ਹੱਥ ਜੋੜ ਕੇ ਹੇ ਰੱਬੀ ਪ੍ਰੇਮ ਵਿੱਚ ਭਿੱਜੇ ਹੋਏ ਸੰਤ ਜਨੋ, ਆਪਾਂ ਮਿਲ ਕੇ ਅਤੇ ਅਕਾਲ ਪੁਰਖ ਦੀ ਪੂਜਾ ਕਰੀਏ, ਉਹਦੀ ਬੰਦਗੀ ਕਰੀਏ। ਫਿਰ ਉਹਦੀ ਬੰਦਗੀ ਕਰਦਿਆਂ ਗੁਰੂ ਸਾਹਿਬ ਕਹਿੰਦੇ ਵਿਧੀ ਬਹੁ ਵਿਧ ਪੂਜਾ ਖੋਜੀ ਆ ਮੇਰੇ ਲਾਲ ਜੀਓ। ਕਹਿੰਦੇ ਬੜੀਆਂ ਵਿਧੀਆਂ ਵੇਖੀਆਂ ਸੰਸਾਰ 'ਤੇ, ਬਹੁ ਵਿਧ ਬੜੀਆਂ ਵਿਧੀਆਂ ਪੂਜਾ ਖੋਜੀ ਆ, ਪੂਜਾ ਦੀਆਂ ਵਿਧੀਆਂ ਖੋਜੀਆਂ, ਖੋਜ ਕੀਤੀ, ਪਰ ਕੋਈ ਵੀ ਵਿਧੀ ਜਿਹੜੀ ਨਾ ਉਹ ਚੰਗੀ ਨਾ ਲੱਗੀ, ਉਹ ਭਾਈ ਨਹੀਂ। ਅਖੀਰ ਇਹ ਨਤੀਜਾ ਕੱਢਿਆ ਹੈ ਕਿ ਇਹ ਮਨ ਤਨ ਸਭ ਅਰਪੇਹਾ ਰਾਮ, ਆਪਾਂ ਉਹਦੇ ਅੱਗੇ ਆਪਣਾ ਮਨ, ਉਹਦੇ ਅੱਗੇ ਆਪਣਾ ਤਨ, ਇਹ ਸਾਰਾ ਕੁਝ ਅਰਪਣ ਕਰ ਦਈਏ। ਹੁਣ ਜੇ ਤੇ ਉਹਦੀ ਪੂਜਾ ਦੀ ਗੱਲ ਕਰੀਏ ਜੀ, ਫਿਰ ਤੇ ਸਤਿਗੁਰੂ ਜੀ ਨੇ ਇੱਕ ਥਾਂ ਉੱਤੇ ਜ਼ਿਕਰ ਕਰਦਿਆਂ, ਧੰਨ ਗੁਰੂ ਅਰਜਨ ਸਾਹਿਬ, ਪੂਜਾ ਅਰਚਾ ਬੰਧਨ ਡੰਡਾਉਤ ਖੱਟ ਕਰਮਾ ਰਤ ਰਹਿਤਾ। ਇੱਥੇ ਉਲਝ ਗਿਆ। ਪੂਜਾ ਦਾ ਅੱਖਰੀ ਅਰਥ ਪੂਜਣਾ ਕਿਸੇ ਨੂੰ। ਹੁਣ ਗੁਰੂ ਸਾਹਿਬ ਨੇ ਉਹਨੂੰ ਇੱਕ ਸੰਸਾਰਿਕ ਕਰਮ ਵਿੱਚ ਗਿਣਿਆ। ਧੰਨ ਗੁਰੂ ਅਰਜਨ ਸਾਹਿਬ ਦਾ ਹੀ ਬਚਨ ਹੈ ਜੀ ਉਹ, ਅਸ਼ਟਪਦੀ ਦੇ ਰੂਪ ਵਿੱਚ ਮਾਲਕ ਜੀ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ, ਇਸ ਸ਼ਬਦ ਵਿੱਚ ਜ਼ਿਕਰ ਕਰਦੇ ਹਾਂ। ਪੂਜਾ ਅਰਚਾ ਬੰਧਨ ਡੰਡਾਉਤ ਖੱਟ ਕਰਮਾਂ ਰਤ ਰਹਿਤ, ਸਾਰੇ ਕਰਮ ਕੀਤੇ, ਪੂਜਾ ਵੀ ਕੀਤੀ ਉਹਦੇ ਅੱਗੇ, ਅਰਚਨਾ ਵੀ ਕੀਤੀ ਉਹਦੇ ਅੱਗੇ ਡੰਡਾਉਤ ਵੀ ਕੀਤੀ, ਫਿਰ ਛੇ ਕਰਮ ਵੀ ਕੀਤੇ ਜਿਹੜੇ ਛੇ ਕਰਮ ਮੰਨੇ ਜਾਂਦੇ ਨਾ, ਦਾਨ ਕਰਨਾ ਅਤੇ ਦਾਨ ਕਰਾਉਣਾ, ਵਿੱਦਿਆ ਪੜ੍ਹਨੀ ਵਿੱਦਿਆ ਪੜ੍ਹਾਉਣੀ, ਜੱਗ ਕਰਨਾ ਜੱਗ ਕਰਾਉਣਾ, ਇਹ ਛੇ ਕਰਮ ਵੀ ਕੀਤੇ। ਪਰ ਇਹ ਕਰਦਿਆਂ ਹੋਇਆਂ ਵੀ ਗੁਰੂ ਸਾਹਿਬ ਕਹਿੰਦੇ ਰਹਿਤਾ ਰਹਿ ਗਿਆ, ਜਿਹੜਾ ਯਤਨ ਸੀ ਉਹਨੂੰ ਮਿਲਣ ਦਾ, ਉਹਨੂੰ ਮਿਲਣ ਵਾਸਤੇ ਯਤਨ ਜਿੰਨੇ ਕੀਤੇ ਉਹ ਸਾਰੇ ਵਿਅਰਥ ਗਏ। ਫਿਰ ਇੱਕ ਥਾਂ 'ਤੇ ਗੁਰੂ ਸਾਹਿਬ ਉਹ ਵੀ ਬਚਨ ਗੁਰੂ ਅਰਜਨ ਸਾਹਿਬ ਦਾ, ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾ ਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿੱਤ ਛੂਟੈ। ਛੁਟਕਾਰਾ ਤਾਂ ਇੱਥੇ ਆ ਗਈ ਹੈ। ਹੁਣ ਸਤਿਗੁਰੂ ਕਹਿ ਰਹੇ ਨੇ, ਕਹਿੰਦੇ ਭਾਈ ਹੇ ਰੱਬੀ ਪ੍ਰੇਮ ਵਿੱਚ ਭਿੱਜੇ ਹੋਏ ਸੰਤ ਜਨੋ ਇਕੱਤਰ ਹੋਵੋ। ਜਦੋਂ ਇਕੱਤਰ ਹੋਣ ਦੀ ਗੱਲ ਕੀਤੀ ਸਾਹਿਬ ਨੇ, ਫਿਰ ਇਹ ਕਿਹਾ ਆਪਾਂ ਮਿਲ ਕੇ ਬੈਠ ਕੇ ਅਕਾਲ ਪੁਰਖ ਪਰਮੇਸ਼ਵਰ ਦੀਆਂ ਬਾਤਾਂ ਪਾਉਣੀਆਂ ਨੇ। ਜਦੋਂ ਪਾਵਨ ਬਚਨ ਆਪਾਂ ਗੁਰੂ ਅਮਰਦਾਸ ਸਾਹਿਬ ਜੀ ਦਾ ਪੜ੍ਹਿਆ, ਆਵੋ ਸੰਤ ਪਿਆਰਿਓ ਇਕੱਠ ਕੀ ਕਰੈ ਕਹਾਣੀ, ਆਪਾਂ ਇਕੱਠ ਦੀਆਂ ਬਾਤਾਂ ਪਾਉਣੀਆਂ ਨੇ, ਕਰੈ ਕਹਾਣੀ ਇਕੱਠ ਕੇਰੀ, ਬਾਤਾਂ ਪਾਉਂਦਿਆਂ ਕਹਿਣਾ ਕੀ ਹੈ ਕਰਨਾ ਕੀ ਹੈ, ਇਕੱਠ ਦੀਆਂ ਕਹਾਣੀਆਂ ਪਾਉਣੀਆਂ ਉਹਦੀਆਂ ਬਾਤਾਂ ਪਾਉਣੀਆਂ, ਅਤੇ ਬਾਤਾਂ ਪਾਉਂਦਿਆਂ ਆਪਾਂ ਇਹ ਯਤਨ ਕਰਨਾ ਕਿ ਪਤਾ ਲੱਗੇ ਕਿਤ ਦੁਆਰਾ ਪਾਈਐ, ਰੱਬ ਨੂੰ ਮਿਲੀ ਤਾਂ ਕਿਹੜੇ ਦਰਵਾਜ਼ੇ ਰਾਹੀਂ ਹੈ, ਕਿਹੜੇ ਤਰੀਕੇ ਰਾਹੀਂ ਹੈ। ਦੁਆਰੇ ਦਾ ਅਰਥ ਹੁਣ ਉੱਥੇ ਤਰੀਕਾ ਕਹਿ ਲਈਏ, ਕਿਤ ਦੁਆਰਾ ਪਾਈ ਹੈ। ਫਿਰ ਸਤਿਗੁਰੂ ਦੱਸਦੇ ਨੇ, ਤਨ ਮਨ ਧਨ ਸਭ ਸੌਂਪ ਗੁਰ ਕਉ, ਅਰਪਣ ਕਰ ਦੇ। ਹੁਕਮ ਮੰਨਿਆ ਪਾਈਐ, ਜੇ ਹੁਕਮ ਮੰਨ ਲਵੇ ਫਿਰ ਪ੍ਰਾਪਤ ਕਰ ਲਈਦਾ। ਹੁਕਮ ਮੰਨਿਓ ਗੁਰੂ ਕੇਰਾ, ਗੁਰੂ ਦਾ ਹੁਕਮ ਮੰਨ, ਮੰਨਦਿਆਂ ਹੁਕਮ ਗਾਵੋ ਸੱਚੀ ਬਾਣੀ, ਉਹਦੀ ਬਾਣੀ ਨੂੰ ਗਾ, ਕਹੇ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ, ਫਿਰ ਉਹਦੀਆਂ ਅਕਥ ਦੀਆਂ ਬਾਤਾਂ ਪਾ। ਕਰ ਜੋੜੇ ਹੋ ਸੰਤ ਇਕੱਤਰ ਹੋਏ ਮੇਰੇ ਲਾਲ ਜੀ, ਸਾਰੇ ਇਕੱਤਰ ਹੋਵੋ, ਹੋ ਕੇ ਅਵਿਨਾਸ਼ੀ ਪੁਰਖ ਪੂਜੇਹਾ, ਆਪਾਂ ਉਸ ਨਾਸ਼ ਤੋਂ ਰਹਿਤ ਦੀ ਪੂਜਾ ਕਰਨੀ ਹੈ। ਹੁਣ ਇੱਕ ਖਿਆਲ ਰੱਖੋ, ਜਿਹੜਾ ਨਾਸ਼ ਤੋਂ ਰਹਿਤ ਹੈ ਉਹਦੀ ਪੂਜਾ ਕਿਸੇ ਨਾਸ਼ਵਾਨ ਵਸਤੂ ਨਾਲ ਨਹੀਂ ਕੀਤੀ ਜਾ ਸਕਦੀ। ਇਸੇ ਕਰਕੇ ਨਾ ਜੀ, ਗੁਰੂ ਨਾਨਕ ਸਾਹਿਬ ਨੇ ਜਦੋਂ ਮਤ ਦਿੱਤੀ ਨਾ ਜਗਨਨਾਥਪੁਰੀ ਵਿੱਚ ਜਾ ਕੇ, ਸਤਿਗੁਰੂ ਜੀ ਨੇ ਜਦੋਂ ਆਰਤੀ ਪ੍ਰਤੀ ਉਪਦੇਸ਼ ਬਖਸ਼ਿਆ ਵੀ ਅਕਾਲ ਪੁਰਖ ਦੀ ਆਰਤੀ ਕਿੱਦਾਂ ਦੀ ਹੈ, ਫਿਰ ਉਹਨਾਂ ਇਹ ਕਿਹਾ ਵੀ ਜਿਹੜੀ ਤੁਸੀਂ ਆਰਤੀ ਕਰਦੇ ਹੋ ਨਾ, ਇਹ ਆਰਤੀ ਉਸ ਅਕਾਲ ਪੁਰਖ ਪਰਮੇਸ਼ਵਰ ਦੀ ਨਹੀਂ ਹੈ, ਉਸ ਅਵਿਨਾਸ਼ੀ ਪੁਰਖ ਦੀ ਆਰਤੀ ਉਹ ਆਪੇ ਕਰ ਰਿਹਾ, ਆਪੇ ਕਰ ਰਿਹਾ ਉਹ, ਅਸੀਂ ਉਹਦੀ ਆਰਤੀ ਕਰ ਨਹੀਂ ਸਕਦੇ, ਅਸੀਂ ਉਹਦੀ ਆਰਤੀ ਵਿੱਚ ਸ਼ਾਮਿਲ ਹੋਣਾ, ਕਰ ਨਹੀਂ ਸਕਦੇ ਅਸੀਂ, ਅਸੀਂ ਸਿਰਫ ਹੋ ਰਹੀ ਆਰਤੀ ਵਿੱਚ ਸ਼ਾਮਿਲ ਹੋਣਾ। ਹੁਣ ਆਰਤੀ ਹੈ ਕਿਹੜੀ? ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤ, ਇਹ ਸਾਰੀਆਂ ਚੀਜ਼ਾਂ ਵਸਤੂਆਂ ਉਹ ਨੇ ਜਿਹੜੀਆਂ ਅਕਾਲ ਪੁਰਖ ਪਰਮੇਸ਼ਵਰ ਦੀਆਂ ਵਿਸ਼ਾਲਤਾ ਰੂਪ ਵਿੱਚ ਬਣਾਈਆਂ ਹੋਈਆਂ ਨੇ। ਗਗਨ ਰੂਪੀ ਥਾਲ, ਰਵ ਚੰਦ ਦੀਪਕ ਬਨੇ, ਸੂਰਜ ਤੇ ਚੰਦਰਮਾ ਦੀਵੇ ਬਣਾ ਕੇ ਤਾਰੇ ਉਹਨੇ ਮੋਤੀ ਬਣਾ ਤੇ, ਅਤੇ ਜਿਹੜੀ ਹਿਮਾਲਿਆ ਪਰਬਤ ਤੋਂ ਆਉਣ ਵਾਲੀ ਹਵਾ ਉਹ ਉਹਨੇ ਧੂਪ ਦੇ ਰੂਪ ਵਿੱਚ ਧੁਖਾਤੀਆਂ। ਗੁਰੂ ਸਾਹਿਬ ਕਹਿੰਦੇ ਵੀ ਅਕਾਲ ਪੁਰਖ ਪਰਮੇਸ਼ਵਰ ਦੀ ਆਰਤੀ ਉਹਦੇ ਬਣਾਏ ਹੋਏ ਜਿਹੜੇ ਇਹ ਉਹਦਾ ਬਣਾਇਆ ਇਹ ਬ੍ਰਹਿਮੰਡ ਹੈ ਨਾ, ਇਹ ਬ੍ਰਹਿਮੰਡ ਉਹਦੀ ਆਰਤੀ ਹਰ ਵੇਲੇ ਕਰ ਰਿਹਾ। ਸਾਨੂੰ ਉਸ ਅਕਾਲ ਪੁਰਖ ਪਰਮੇਸ਼ਵਰ ਨੇ ਇਸ ਬ੍ਰਹਿਮੰਡ ਵਿੱਚ ਭੇਜੇ ਹੈ, ਅਸੀਂ ਉਹਦੇ ਭੇਜੇ ਹੋਏ ਆਏ ਹਾਂ। ਹੁਣ ਇਹ ਬ੍ਰਹਿਮੰਡ ਦੇ ਅੰਦਰ ਉਹਨੇ ਭੇਜ ਕੇ ਸਾਨੂੰ ਇਹ ਥੋੜ੍ਹੀ ਕਿਹਾ ਵੀ ਹੁਣ ਤੁਸੀਂ ਮੇਰੀ ਆਰਤੀ ਕਰਨ ਲੱਗ ਜਾਓ। ਬਣਾਇਆ ਤਾਂ ਉਹਨੇ ਸਾਨੂੰ, ਬ੍ਰਹਿਮੰਡ ਦਾ ਹਿੱਸਾ ਹੀ ਹੈ ਨਾ ਜੀ, ਅਤੇ ਜਿੰਨੇ ਉਹਨੇ ਹਿੱਸੇ ਬਣਾਏ ਨੇ ਉਹ ਸਾਰੇ ਉਹਦੀ ਆਰਤੀ ਵਿੱਚ ਲੱਗੇ ਹੋਏ ਨੇ, ਅਸੀਂ ਵੀ ਉਹਦੀ ਬ੍ਰਹਿਮੰਡ ਰਾਹੀਂ ਹੋ ਰਹੀ ਆਰਤੀ ਦਾ ਹਿੱਸਾ ਹੀ ਬਣਨਾ ਸੀ। ਅਸੀਂ ਰੱਬ ਵੀ ਆਪਣਾ ਬਣਾ ਲਿਆ, ਆਰਤੀ ਵੀ ਆਪਣੀ ਬਣਾ ਲਈ, ਵੀ ਹੁਣ ਅਸੀਂ ਆਪਣੀ ਮਰਜ਼ੀ ਨਾਲ ਰੱਬ ਬਣਾਵਾਂਗੇ, ਜਿੱਧਰ ਨੂੰ ਜੀ ਕਰੇਗਾ ਉੱਧਰ ਨੂੰ ਰੱਬ ਨੂੰ ਲਿਜਾਵਾਂਗੇ, ਜਿਵੇਂ ਜੀ ਕਰੇਗਾ ਅਸੀਂ ਉਵੇਂ ਰੱਬ ਦੀ ਆਰਤੀ ਕਰਾਂਗੇ। ਜਦਕਿ ਇਹ ਦੋਵੇਂ ਵਸਤੂਆਂ ਹੀ ਆਰਤੀ ਉਸ ਅਕਾਲ ਪੁਰਖ ਦੀ ਪੂਜਾ, ਔਰ ਉਹ ਅਕਾਲ ਪੁਰਖ ਦੋਵੇਂ ਹੀ ਇਨਸਾਨ ਤੋਂ, ਇਨਸਾਨ ਦੀ ਪਹੁੰਚ ਤੋਂ ਰਹਿਤ ਨੇ, ਨਹੀਂ ਪਹੁੰਚ ਸਕਦਾ ਇਨਸਾਨ। ਇਸ ਲਈ ਜਿਹੜੀ ਵਿਚਾਰ ਧੰਨ ਗੁਰੂ ਅਰਜਨ ਸਾਹਿਬ ਨੇ ਅੱਜ ਦੇ ਸ਼ਬਦ ਰਾਹੀਂ ਦਿੱਤੀ ਉਹ ਇਹ ਦਿੱਤੀ ਵੀ ਅਕਾਲ ਪੁਰਖ ਪਰਮੇਸ਼ਵਰ ਦੀ ਆਪਾਂ ਪੂਜਾ ਕਰਨੀ ਹੈ। ਕਰਨੀ ਕਿੱਦਾਂ? ਉਸ ਅਵਿਨਾਸ਼ੀ ਦੀ ਪੂਜਾ ਕਰਦਿਆਂ ਅਸੀਂ ਉਹਦੇ ਅੱਗੇ ਸਮਰਪਿਤ ਉਹ ਕੁਝ ਹੀ ਕਰਨਾ ਜੋ ਸਮੇਂ ਦੇ ਅਧੀਨ ਨਹੀਂ, ਉਹ ਕੁਝ ਉਹਦੇ ਅੱਗੇ ਅਰਪਣ ਕਰਨਾ ਜੋ ਨਾਸ਼ ਤੋਂ ਰਹਿਤ ਹੈ, ਜਿਹੜਾ ਕਦੇ ਵੀ ਨਾਸ਼ ਹੋਣ ਵਾਲਾ ਨਹੀਂ। ਆ ਸਾਡੇ ਪਦਾਰਥਾਂ ਦੀ, ਆ ਸਾਡੀਆਂ ਵਸਤੂਆਂ ਦੀ, ਕਿਸੇ ਵੀ ਤਰ੍ਹਾਂ ਦਾ ਪਦਾਰਥ ਹੋਵੇ, ਕਿਸੇ ਵੀ ਤਰ੍ਹਾਂ ਦੀ ਵਸਤੂ ਹੋਵੇ, ਇਹਨਾਂ ਚੀਜ਼ਾਂ ਦੀ ਉਹਨੂੰ ਜ਼ਰੂਰਤ ਨਹੀਂ ਹੈ। ਇਹ ਵਸਤੂਆਂ, ਇਹ ਪਦਾਰਥ ਇਨਸਾਨ ਦੀ ਜ਼ਰੂਰਤ ਵਾਸਤੇ ਨੇ, ਨਿਰੰਕਾਰ ਦੀ ਜ਼ਰੂਰਤ ਵਾਸਤੇ ਨਹੀਂ। ਫਿਰ ਭਾਵੇਂ ਕੋਈ ਵਸਤੂ ਹੋਵੇ, ਜਿਹੜੀ ਵਸਤੂ ਵੀ ਇਹ ਕਹਿ ਕੇ ਅਕਾਲ ਪੁਰਖ ਪਰਮੇਸ਼ਵਰ ਦਾ ਨਾਮ ਲੈ ਕੇ ਅਰਪਣ ਕੀਤੀ ਜਾ ਰਹੀ ਹੈ, ਉਹ ਵਸਤੂ ਨਾ ਤਾਂ ਅਕਾਲ ਪੁਰਖ ਨੂੰ ਅਰਪਣ ਕੀਤੀ, ਨਾ ਉਹਨੂੰ ਇਹਨਾਂ ਵਸਤੂਆਂ ਦੀ ਲੋੜ ਹੈ। ਜਿੰਨੀਆਂ ਵੀ ਵਸਤੂਆਂ ਨੇ ਉਹਨਾਂ ਦੀ ਵਰਤੋਂ ਵੀ ਇਨਸਾਨ ਕਰ ਰਿਹਾ ਔਰ ਇਨਸਾਨ ਦੀ ਹੀ ਜ਼ਰੂਰਤ ਵਾਸਤੇ ਉਹ ਵਸਤੂਆਂ ਨੇ। ਅਕਾਲ ਪੁਰਖ ਨੂੰ ਉਹਨਾਂ ਵਸਤੂਆਂ ਨਾਲ ਕੋਈ ਫਰਕ ਨਹੀਂ ਹੈ, ਭਾਵੇਂ ਉਹਦੇ ਅੱਗੇ ਅਰਪਣ ਕਰੀਏ ਅਤੇ ਭਾਵੇਂ ਨਾ ਕਰੀਏ, ਉਹਨੂੰ ਕੀ ਫਰਕ ਪੈਣਾ ਜੀ। ਮੰਨ ਲਓ ਜੇ ਆਪਾਂ ਇਹ ਕਹੀਏ ਜੀ ਮੈਂ ਅਕਾਲ ਪੁਰਖ ਅੱਗੇ ਧਨ ਰੱਖ ਕੇ ਉਹਦੀ ਪੂਜਾ ਕਰੂੰ, ਹੁਣ ਕੀ ਉਹਨੂੰ ਧਨ ਦੀ ਲੋੜ ਹੈ, ਉਹਨੂੰ ਵਸਤੂਆਂ ਦੀ ਲੋੜ ਹੈ? ਕਿਉਂਕਿ ਧਨ ਨਾਲ ਕੀ ਕਰਨਾ, ਵਸਤੂਆਂ ਖਰੀਦੀਆਂ ਜਾਣਗੀਆਂ, ਪਦਾਰਥ ਖਰੀਦੇ ਜਾਣਗੇ, ਜ਼ਰੂਰਤਾਂ ਪੂਰੀਆਂ ਕੀਤੀਆਂ ਜਾਣਗੀਆਂ। ਧਨ ਦੇ ਨਾਲ ਮਿਲਣ ਵਾਲੇ ਪਦਾਰਥ, ਧਨ ਨਾਲ ਖਰੀਦੀਆਂ ਜਾਣ ਵਾਲੀਆਂ ਵਸਤੂਆਂ ਅਤੇ ਧਨ ਅਕਾਲ ਪੁਰਖ ਇਹਨਾਂ ਤੋਂ ਪਰੇ ਹੈ। ਮੈਂ ਉਹਦੇ ਅੱਗੇ ਧਨ ਰੱਖਾਂ ਉਹਨੂੰ ਕੋਈ ਪ੍ਰਸੰਨਤਾ ਨਹੀਂ, ਮੈਂ ਉਹਦੇ ਅੱਗੇ ਧਨ ਨਾ ਰੱਖਾਂ ਉਹਨੂੰ ਕੋਈ ਉਦਾਸੀ ਨਹੀਂ ਹੈ, ਉਹਨੂੰ ਕੋਈ ਗਮ ਨਹੀਂ ਹੈ। ਹਾਂ ਇਹ ਜ਼ਰੂਰ ਹੈ ਮੈਂ ਉਹਦੇ ਅੱਗੇ ਧਨ ਰੱਖਾਂ ਇਨਸਾਨ ਬਹੁਤ ਖੁਸ਼ ਹੋਏਗਾ ਵੀ ਭਾਈ ਇਹ ਧਨ ਹੁਣ ਸਾਰਾ ਮੇਰਾ ਹੀ ਹੈ, ਅਤੇ ਜੇ ਉਹਦੇ ਅੱਗੇ ਧਨ ਨਾ ਰੱਖੀਏ ਤਾਂ ਫਿਰ ਦੁਖੀ ਵੀ ਇਨਸਾਨ ਨਹੀਂ ਹੋਣਾ, ਰੱਬ ਨੂੰ ਤਾਂ ਕੋਈ ਫਰਕ ਨਹੀਂ ਪਿਆ। ਧਨ ਰੱਖਣ ਜਾਂ ਨਾ ਰੱਖਣ ਨਾਲ ਜ਼ਿਕਰ ਤਾਂ ਇਹੀ ਕੀਤਾ ਜਾ ਰਿਹਾ ਨਾ ਵੀ ਅਕਾਲ ਪੁਰਖ ਅੱਗੇ ਅਸੀਂ ਧਨ ਰੱਖ ਰਹੇ, ਜੇ ਅਕਾਲ ਪੁਰਖ ਅੱਗੇ ਧਨ ਰੱਖ ਰਹੇ ਹਾਂ ਫਿਰ ਵਰਤੋਂ ਵੀ ਉਹੀ ਕਰੇ, ਪਰ ਵਰਤੋਂ ਕੌਣ ਕਰ ਰਿਹਾ, ਇਨਸਾਨ ਕਰ ਰਿਹਾ। ਧਨ ਹੈ ਕਿਹਦੇ ਵਾਸਤੇ, ਧਨ ਨਾਲ ਰੱਬ ਖਰੀਦਿਆ ਜਾ ਸਕਦਾ, ਜੇ ਧਨ ਨਾਲ ਰੱਬ ਖਰੀਦਿਆ ਜਾ ਸਕਦਾ ਇਹਦਾ ਮਤਲਬ ਰੱਬ ਵੀ ਰਿਸ਼ਵਤਖੋਰ ਹੋਇਆ, ਜਦੋਂ ਮਰਜ਼ੀ ਧਨ ਦੇ ਕੇ ਆਪਣੇ ਵੱਲ ਕਰ ਲਓ। ਇਨਸਾਨ ਨੂੰ ਤਾਂ ਕੀਮਤ ਲਾ ਕੇ ਜਦ ਮਰਜ਼ੀ ਖਰੀਦ ਸਕਦੇ ਆ ਨਾ ਵੀ ਭਾਈ ਮੈਂ ਤੇਰੀ ਕੀਮਤ ਅਦਾ ਕੀਤੀ ਹੈ, ਮੈਂ ਤੈਨੂੰ ਖਰੀਦਿਆ, ਤੂੰ ਮੇਰਾ ਗੁਲਾਮ ਹੈ। ਹੁਣ ਜਿਹੜੇ ਇਨਸਾਨ ਨੂੰ ਖਰੀਦ ਲਿਆ ਜਾਏ ਉਹ ਗੁਲਾਮ ਬਣ ਗਿਆ, ਜਿਹੜਾ ਗੁਲਾਮ ਬਣ ਗਿਆ ਉਹਨੂੰ ਜੋ ਆਖਾਂਗੇ ਉਹ ਕਰੇਗਾ ਕਿਉਂਕਿ ਉਹ ਗੁਲਾਮ ਹੈ। ਹੁਣ ਜੇ ਅਸੀਂ ਧਨ ਰੱਖ ਕੇ ਰੱਬ ਖਰੀਦ ਰਹੇ ਹਾਂ ਇਹਦਾ ਮਤਲਬ ਰੱਬ ਸਾਡਾ ਗੁਲਾਮ ਹੈ, ਅਤੇ ਹੁਣ ਫਿਰ ਇਨਸਾਨੀ ਮਤ ਕਿਤੇ ਨਾ ਕਿਤੇ ਫਿਰ ਠੀਕ ਹੈ ਵੀ ਮੈਂ ਧਨ ਰੱਖ ਕੇ ਖਰੀਦਿਆ, ਹੁਣ ਮੈਂ ਜੋ ਰੱਬ ਨੂੰ ਕਹਾਂਗਾ ਰੱਬ ਉਹ ਕਰੇਗਾ, ਫਿਰ ਇਹ ਆਪਣੇ ਵਾਲੀ ਮਤ ਉਹਦੇ ਅੱਗੇ ਪ੍ਰਗਟ ਕਰਦਾ ਵੀ ਮੈਨੂੰ ਆਹ ਵੀ ਚਾਹੀਦਾ ਕਿਉਂਕਿ ਮੈਂ ਤੇਰੇ ਅੱਗੇ ਧਨ ਰੱਖਿਆ, ਮੈਨੂੰ ਆਹ ਵੀ ਚਾਹੀਦਾ ਕਿਉਂਕਿ ਮੈਂ ਤੇਰੇ ਅੱਗੇ ਅੱਜ ਉਦੋਂ ਵੱਧ ਕੇ ਰੱਖਿਆ। ਜੇ ਆਪਾਂ ਮੰਨ ਲਓ ਸਿਰਫ ਉਦਾਹਰਣ ਤੌਰ 'ਤੇ ਵੀ ਜੇ ਉਹਦੇ ਅੱਗੇ 10 ਰੁਪਏ ਰੱਖ ਕੇ ਨਮਸਕਾਰ ਕਰ ਰਹੇ ਹਾਂ ਵੀ ਮੈਂ ਤੇਰੇ ਅੱਗੇ 10 ਰੁਪਏ ਰੱਖੇ, ਉਮੀਦ ਕੀ ਹੈ, 10 ਦੇ ਬਦਲੇ ਕਈ ਗੁਣਾ ਹੋ ਕੇ ਮਿਲੇਗਾ, ਅਤੇ ਜੇ ਰੱਬ ਕਹਿ ਦੇ ਵੀ ਆਪਦੇ 10 ਲੈ ਜਾ ਮੈਨੂੰ ਲੋੜ ਕੋਈ ਨਹੀਂ, ਫਿਰ ਹੁਣ ਨਾ ਤਾਂ ਉਹਨੂੰ ਸਾਡੇ ਧਨ ਦੀ ਲੋੜ ਹੈ ਨਾ ਹੀ ਸਾਡੀਆਂ ਵਸਤੂਆਂ ਅਤੇ ਪਦਾਰਥਾਂ ਦੀ ਲੋੜ ਹੈ। ਸਤਿਗੁਰੂ ਕਹਿੰਦੇ ਉਹਦੀ ਪੂਜਾ ਕਰਨੀ ਹੈ, ਅਤੇ ਉਹਦੀ ਪੂਜਾ ਕਰਨੀ ਕਿੱਦਾਂ, ਮਾਲਕ ਕਹਿੰਦੇ ਮਨ ਤਨ ਸਭ ਕਰ ਪਿਆ ਰਾਮ, ਉਹਦੇ ਅੱਗੇ ਰੱਖਣਾ ਅਤੇ ਆਪਣਾ ਮਨ ਅਤੇ ਤਨ ਰੱਖ, ਆਪਣਾ ਮਨ ਉਹਦੇ ਅੱਗੇ ਅਰਪਣ ਕਰ। ਧਨ ਤਾਂ ਅਸੀਂ ਉਹਦੇ ਕੋਲੋਂ ਆ ਕੇ ਮੰਗ ਰਹੇ ਹਾਂ ਵੀ ਸਾਨੂੰ ਧਨ ਦੇ। ਬਾਪੂ ਜੀ ਦੀ ਬਾਣੀ ਜਦੋਂ ਪੜ੍ਹਦੇ ਹਾਂ, ਮਾਲਕ ਨੇ ਬਾਣੀ 'ਚ ਜ਼ਿਕਰ ਕਰਦੇ ਆਖਿਆ ਨਾ ਵੀ ਮਾਲਕ ਪਾਤਸ਼ਾਹ ਦੇ ਕੋਲ ਆ ਕੇ ਤੂੰ ਧਨ ਲਖਮੀ ਸੁੱਤ ਦੇ, ਇਹ ਸਾਰਾ ਕੁਛ ਉਹਦੇ ਕੋਲੋਂ ਮੰਗਿਆ ਵੀ ਸਾਨੂੰ ਧਨ ਵੀ ਦੇ, ਸਾਨੂੰ ਮਾਇਆ ਵੀ ਦੇ, ਸਾਨੂੰ ਪੁੱਤਰ ਧੀਆਂ ਵੀ ਦੇ, ਇਹ ਸਾਰਾ ਕੁਛ ਅਸੀਂ ਉਹਦੇ ਕੋਲੋਂ ਮੰਗ ਰਹੇ ਹਾਂ, ਅਤੇ ਜਿਹਦੇ ਕੋਲੋਂ ਮੰਗਿਆ ਜਾਏ ਉਹਨੂੰ ਫਿਰ ਸਾਡੇ ਧਨ ਦੀ ਲੋੜ ਹੈ? ਮੰਨ ਲਓ ਇੱਕ ਭਿਖਾਰੀ ਭੀਖ ਮੰਗ ਰਿਹਾ, ਉਹ ਭੀਖ ਮੰਗਣ ਵਾਲੇ ਨੇ ਆਪਣੇ ਹੱਥ 'ਚ ਖੈਰ ਪਵਾ ਲਈ, ਕਿਸੇ ਨੇ ਉਹਦੇ ਹੱਥ 'ਤੇ ਖੈਰ ਪਾਤੀ, ਉਹਨੂੰ ਕਿਹਾ ਵੀ ਲੈ ਸੱਜਣਾ ਅੱਜ ਤੇਰੇ ਤਲੀ 'ਤੇ ਮੈਂ ਖੈਰ ਰੱਖੀ, ਹੈ ਨਾ, ਉਹਨੇ 100 ਰੁਪਇਆ ਆਪਣੇ ਕੋਲੋਂ ਰੱਖਤਾ। ਉਹ ਮੁੜ ਕੇ 100 ਰੁਪਇਆ ਲੈ ਕੇ ਉਹਨੂੰ ਪੁੱਛੇ ਵੀ ਹੁਣ ਦੱਸ ਤੈਨੂੰ ਕਿੰਨੇ ਚਾਹੀਦੇ ਨੇ, ਜਿੰਨੇ ਤੂੰ ਆਖੇ ਮੈਂ ਉਨੇ ਦਿਨਾਂ, ਹੁਣ ਉਹ ਕਹਿ ਦੇ ਵੀ ਮੈਨੂੰ 200 ਰੁਪਇਆ ਚਾਹੀਦਾ, ਉਹ ਵੀਰ ਕੰਗਾਲ ਦਾ ਖੰਗਾਲ ਹੀ ਹੈ, ਉਹਦੇ ਕੋਲ ਤਾਂ ਹੈ ਹੀ 100। ਫਿਰ ਉਹ ਕੀ ਕਰਦਾ, ਉਹ ਕਹਿੰਦਾ 100 ਮੈਂ 200 ਤਾਂ ਤੈਨੂੰ ਨਹੀਂ ਦੇ ਸਕਦਾ, 100 ਦੇ ਵਿੱਚੋਂ ਅੱਧੇ ਲੈ ਲਾ, ਉਹ 50 ਉਹਨੂੰ ਦੇ ਕੇ ਆਖੇ ਵੀ ਮੈਂ ਦਾਤਾ ਤੂੰ ਭਿਖਾਰੀ ਹੈ। ਅਸਲ 'ਚ ਮੰਗਤਾ ਕੌਣ ਹੈ, ਜਿਹਨੇ ਮੰਗਿਆ। ਮੰਗਣ ਤੋਂ ਬਾਅਦ 'ਚ ਹੰਕਾਰੀ ਹੋਇਆ ਵੀਰੇ ਵੀ ਮੇਰੇ ਕੋਲ ਹੁਣ ਧਨ ਹੈ,
1: ਤੇ ਜਿਹਨੇ ਦਿੱਤਾ ਹੈ ਉਹਨੂੰ ਆਖੇ ਵੀ ਤੈਨੂੰ ਦੱਸ ਕਿੰਨੀ ਲੋੜ ਹੈ। ਹੁਣ ਅਸੀਂ ਉਹੀ ਕਰਦੇ ਹਾਂ, ਮੰਗੀ ਵੀ ਰੱਬ ਕੋਲ ਹੋ ਜਾਂਦੇ ਹਾਂ ਫਿਰ ਰੱਬ ਨੂੰ ਹੀ ਆਖੀ ਜਾਂਦੇ ਵੀ ਰੱਬਾ ਦੱਸ ਤੈਨੂੰ ਕਿੰਨੀ ਲੋੜ ਹੈ। ਹੁਣ ਅਕਾਲ ਪੁਰਖ ਨੂੰ ਤੇ ਧਨ ਦੀ ਲੋੜ ਕੋਈ ਨਹੀਂ, ਫਿਰ ਬੰਦਾ ਆਪਣੇ ਕੋਲੋਂ ਜਿੰਨਾ ਕੁ ਚਿੱਤ ਕਰਦਾ ਉਨੇ ਕੁ ਉਹਦੇ ਅੱਗੇ ਰੱਖ ਦਿੰਦਾ ਵੀ ਲੈ ਇੰਨਾ ਕੁ ਹਿੱਸਾ ਤੇਰਾ। ਲੁੱਟੀ ਵੀ ਜਾਂਦਾ, ਠੱਗੀ ਵੀ ਜਾਂਦਾ, ਮੁੜ ਕੇ ਵਿੱਚੋਂ ਦਸਵੰਧ ਵੀ ਕੱਢੀ ਜਾਂਦਾ ਵੀ ਲੈ ਰੱਬਾ ਇੰਨਾ ਕੁ ਤੇਰਾ। ਅਸੀਂ ਕਰ ਕੀ ਰਹੇ ਹਾਂ? ਸਤਿਗੁਰੂ ਕਹਿੰਦੇ ਜੇ ਪੂਜਾ ਕਰਨੀ ਤੇ ਆਪਣਾ ਮਨ ਤੇ ਧਨ ਉਹਦੇ ਅੱਗੇ ਰੱਖ। ਧਨ ਉਹਨੂੰ ਚਾਹੀਦਾ ਹੀ ਨਹੀਂ, ਉਹ ਧਨ ਤੋਂ ਪਰੇ ਹੈ। ਪਰ ਬਾਬਾ ਕਬੀਰ ਸਾਹਿਬ ਦਾ ਇੱਕ ਵਚਨ ਹੈ ਨਾ, ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਣ ਰਾਮ ਖਿਲਾਉਣਾ ਜਾਣਾ। ਜਦੋਂ ਜੀ ਕਰੇਗਾ ਖਰੀਦ ਲਾਂਗੇ, ਜਦੋਂ ਜੀ ਕਰੇਗਾ ਵੇਚ ਦਾਂਗੇ, ਜਦੋਂ ਚਿੱਤ ਕਰੇਗਾ ਘਰੇ ਲੈ ਆਵਾਂਗੇ, ਜਦੋਂ ਚਿੱਤ ਕਰੇਗਾ ਉਹਨੂੰ ਛੱਡ ਕੇ ਆ ਜਾਂਗੇ। ਅਸੀਂ ਖੜਾਉਣਾ ਬਣਾਇਆ ਰੱਬ, ਲੋਗਣ ਰਾਮ ਖਿਲਾਉਣਾ ਜਾਣਾ। ਉਹ ਖਿਲਾਉਣਾ ਤੇ ਜਦੋਂ ਚਿੱਤ ਕਰੇ ਉਦੋਂ ਲੈ ਆਉਂਦਾ, ਜਦੋਂ ਚਿੱਤ ਕਰੇ ਉਦੋਂ ਤੋੜ ਲਿਆ। ਬੱਚਿਆਂ ਨੂੰ ਖਿਡਾਉਣੇ ਲੈ ਕੇ ਦੇਣੇ ਹੀ ਆ, ਉਹ ਖੇਡਦੇ ਘੱਟ ਨੇ ਸੁੱਟਦੇ ਵੱਧ ਨੇ, ਖੇਡਦੇ ਘੱਟ ਨੇ ਤੋੜਦੇ ਜ਼ਿਆਦਾ ਨੇ। ਜਦੋਂ ਟੁੱਟ ਜਾਂਦਾ ਉਹ ਫੇਰ ਰੋਂਦਾ ਹੋਰ ਲਿਆ ਕੇ ਦਓ। ਫਿਰ ਜਿਹੜੇ ਖਿਡਾਉਣੇ ਤੋਂ ਮਨ ਭਰ ਜਾਂਦਾ ਉਹਨੂੰ ਇੱਕ ਪਾਸੇ ਲਾ ਦਿੰਦਾ ਵੀ ਹੁਣ ਦੂਜਾ ਲਿਆ ਕੇ ਦਓ। ਉਹ ਟੁੱਟੇ ਭਾਵੇਂ ਨਾ, ਮਨ ਭਰ ਗਿਆ ਉਹਨੇ ਇੱਕ ਸਾਈਡ ਤੇ ਲਾਤਾ ਵੀ ਮੈਨੂੰ ਹੁਣ ਨਵਾਂ ਖਿਡਾਉਣਾ ਚਾਹੀਦਾ। ਇਨਸਾਨ ਕੀ ਕਰਦਾ? ਇੱਕ ਲਿਆਂਦਾ, ਕੀ ਕਹਿ ਕੇ ਲਿਆਂਦਾ? ਜੀ ਮੈਂ ਰੱਬ ਲੈ ਕੇ ਆਇਆ। ਰੱਬ ਲੈ ਆਉਂਦਾ, ਉਹ ਜਿੱਦਣ ਵੇਖਿਆ ਵੀ ਹੁਣ ਇਹ ਨਹੀਂ, ਹੁਣ ਇੱਕ ਹੋਰ ਚਾਹੀਦਾ, ਫਿਰ ਹੋਰ ਲੈ ਆਉਂਦਾ, ਫਿਰ ਹੋਰ ਲੈ ਆਉਂਦਾ। ਉਹ ਕਰਦਿਆਂ ਕਰਦਿਆਂ ਵੱਖਰੇ ਵੱਖਰੇ ਲਈ ਆਉਂਦਾ, ਸਮੇਂ ਮੁਤਾਬਕ ਚੱਲ ਰਿਹਾ। ਸ਼ਾਇਦ ਪਹਿਲਾਂ ਵੀ ਆਪ ਜੀ ਦੇ ਚਰਨਾਂ 'ਚ ਇੱਕ ਦਿਨ ਬੇਨਤੀ ਕੀਤੀ ਸੀ, ਇਨਸਾਨ ਇਹ ਵੇਖਦਾ ਵੀ ਸਮੇਂ ਮੁਤਾਬਕ ਕਿਹੜੀ ਹੁਣ ਪੂਜਾ ਕਰਾਂ। ਸਮੇਂ ਮੁਤਾਬਕ ਜੇ ਸਿੱਧੇ ਜੇ ਲਫ਼ਜ਼ਾਂ 'ਚ ਟ੍ਰੈਂਡਿੰਗ ਦੇ ਹਿਸਾਬ 'ਤੇ ਚੱਲਦਾ ਨਾ, ਜੋ ਟ੍ਰੈਂਡ ਚੱਲ ਰਿਹਾ ਉਹਦੇ ਹਿਸਾਬ ਨਾਲ ਮੈਂ ਪੂਜਾ ਕਰੂੰ, ਫਿਰ ਕੀ ਕਰਦਾ? ਫਿਰ ਨਵਾਂ ਰੱਬ ਲੱਭਦਾ, ਚਾਰ ਕੁ ਸਾਲ ਪੰਜ ਕੁ ਸਾਲ ਉਹਦੀ ਪੂਜਾ ਕਰਦਾ, ਉਦੋਂ ਮਗਰੋਂ ਫਿਰ ਨਵਾਂ ਕੋਈ ਨਾ ਕੋਈ ਫੇਰ ਚੱਲ ਪੈਂਦਾ ਵੀ ਹੁਣ ਇਹਦੇ ਕੋਲੋਂ ਮਿਲੇਗਾ ਕੁਛ ਨਾ ਕੁਛ। ਜਦ ਕਿ ਇਹ ਸਿਰਫ ਇਨਸਾਨੀ ਮਤ ਦੀ ਖੋਜ ਹੈ, ਉਹ ਤੇ ਇੱਕ ਹੀ ਹੈ, ਉਹ ਤੇ ਨਹੀਂ ਬਦਲਿਆ ਨਾ, ਉਹਨੇ ਬਦਲਣਾ, ਉਹ ਉਸੇ ਰੂਪ ਵਿੱਚ ਹੀ ਹੈ। ਸਤਿਗੁਰੂ ਕਹਿੰਦੇ ਜੇ ਖਿਡਾਉਣਾ ਬਣਾ ਕੇ ਬੈਠਾ ਤੇ ਤੂੰ ਬਣਾਇਆ, ਉਹ ਤੇ ਅਕਾਲ ਪੁਰਖ ਦੁਨੀਆ ਬਣਾਉਣ ਵਾਲਾ, ਤੂੰ ਉਹਨੂੰ ਖਿਡਾਉਣਾ ਬਣਾ ਕੇ ਬੈਠਾ। ਉਹ ਦੁਨੀਆ ਬਣਾਉਣ ਵਾਲੇ ਨੇ ਤੈਨੂੰ ਬਣਾਇਆ, ਤੂੰ ਉਹਦੇ ਵਾਸਤੇ ਖਿਡਾਉਣਾ। ਜਦੋਂ ਮਰਜ਼ੀ ਉਹ ਚਾਹਵੇ ਤੈਨੂੰ ਆਪਣੇ ਕੋਲ ਵਾਪਸ ਸੱਦ ਲਏ, ਜਦੋਂ ਮਰਜ਼ੀ ਚਾਹਵੇ ਤੈਨੂੰ ਜਿਸ ਮਰਜ਼ੀ ਪਾਸੇ ਤੋਰ ਦੇ, ਜਦੋਂ ਮਰਜ਼ੀ ਚਾਹਵੇ ਤੈਨੂੰ ਪੈਦਾ ਕਰ ਦੇ, ਜਦੋਂ ਮਰਜ਼ੀ ਚਾਹਵੇ ਉਹ ਤੈਨੂੰ ਇਸੇ ਸੰਸਾਰ ਤੋਂ ਵਾਪਸ ਸੱਦ ਲਏ, ਤੂੰ ਤੇ ਉਹਦੇ ਵਾਸਤੇ ਇੱਕ ਕੱਠ ਪੁਤਲੀ ਹੈ, ਇਹਦੇ ਤੋਂ ਵੱਧ ਕੇ ਕੁਝ ਨਹੀਂ। ਪਰ ਇਨਸਾਨ ਧਰਤੀ ਤੇ ਆਇਆ ਹੋਇਆ ਇਹ ਕਹਿੰਦਾ ਮੈਂ ਵੱਡਾ ਆ, ਰੱਬ ਛੋਟਾ ਹੈ, ਕਿਉਂਕਿ ਰੱਬ ਮੈਂ ਆਪਣੀ ਮਰਜ਼ੀ ਨਾਲ ਬਣਾਉਣਾ, ਜਿਹੜਾ ਮੇਰਾ ਚਿੱਤ ਕਰੇਗਾ ਮੈਂ ਉਹਨੂੰ ਰੱਬ ਬਣਾਊ, ਤੇ ਜਿਹਦੇ ਵੱਲੋਂ ਮੇਰਾ ਚਿੱਤ ਭਰ ਗਿਆ ਮੈਂ ਆਖੂ ਵੀ ਇਹਦੇ ਕੋਲ ਤਾਕਤ ਕੋਈ। ਇਹ ਇਨਸਾਨੀ ਮਤ ਹੈ। ਸਤਿਗੁਰੂ ਕਹਿੰਦੇ ਜੇ ਉਸ ਅਕਾਲ ਪੁਰਖ ਦੀ ਪੂਜਾ ਕਰਨੀ ਹੈ, ਅਕਾਲ ਪੁਰਖ ਜਿਹੜਾ ਸਮੇਂ ਤੋਂ ਰਹਿਤ ਹੈ, ਜਿਹੜਾ ਸਭਨਾ ਵਿੱਚ ਵਿਆਪਕ ਹੈ, ਜਿਹੜਾ ਮਨੁੱਖ ਦਾ ਬਣਾਇਆ ਹੋਇਆ ਨਹੀਂ ਹੈ, ਜਿਹਨੇ ਸੰਸਾਰ ਬਣਾਇਆ ਹੈ, ਜਿਹਦਾ ਬਣਾਇਆ ਹੋਇਆ ਮਨੁੱਖ ਹੈ, ਜੇ ਉਹਦੀ ਪੂਜਾ ਕਰਨੀ ਹੈ, ਸਤਿਗੁਰੂ ਕਹਿੰਦੇ ਫਿਰ ਉਹਦੇ ਅੱਗੇ ਧਨ ਨਹੀਂ, ਉਹਦੇ ਅੱਗੇ ਵਸਤੂਆਂ ਨਹੀਂ, ਉਹਦੇ ਅੱਗੇ ਪਦਾਰਥ ਨਹੀਂ, ਜੇ ਉਹਦੇ ਅੱਗੇ ਰੱਖਣਾ ਤੇ ਸੱਜਣਾ ਆਪਣਾ ਮਨ ਰੱਖ, ਇਹੀ ਅਸਲ ਵਿੱਚ ਉਹਦੀ ਪੂਜਾ ਹੈ। ਆਪਣਾ ਮਨ ਸਮਰਪਿਤ ਕਰ। ਮਨ ਉੱਤੇ ਸਮੇਂ ਦਾ ਜੇ ਕਾਲ ਹੈ ਨਾ, ਹਾਲਾਤ ਅਨੁਸਾਰੀ ਮਨ ਬਦਲਦਾ, ਪਰ ਹੈ ਮਨ ਨਾਸ਼ ਤੋਂ ਰਹਿਤ। ਨਾਸ਼ ਤੋਂ ਰਹਿਤ ਭਾਵ ਜਿਹੜਾ ਨਾਸ਼ ਨਹੀਂ ਹੁੰਦਾ, ਮਨ ਕਦੇ ਨਾਸ਼ ਨਹੀਂ ਹੁੰਦਾ, ਮਨ ਬਦਲਦਾ ਹੈ।
0: ਕਦੇ ਨਾਸ਼ ਨਹੀਂ ਹੋਇਆ, ਕਿਉਂਕਿ ਮਨ ਵਿਚਾਰਾਂ ਨੇ, ਵਿਚਾਰਾਂ ਕਦੇ ਨਾਸ਼ ਹੁੰਦੀਆਂ ਨੇ, ਵਿਚਾਰ ਕਦੇ ਨਹੀਂ ਮਰਦੀ, ਵਿਚਾਰ ਸਿਰਫ ਤਬਦੀਲ ਹੁੰਦੀ ਹੈ। ਅੱਜ ਮੰਦੀਆਂ ਨੇ ਕੱਲ੍ਹ ਨੂੰ ਚੰਗੀਆਂ ਹੋਣਗੀਆਂ, ਅੱਜ ਚੰਗੀਆਂ ਨੇ ਹੋ ਸਕਦਾ ਕੱਲ੍ਹ ਨੂੰ ਵਿਚਾਰਾਂ ਮੰਦੀਆਂ ਹੋ ਜਾਣ। ਇਸ ਲਈ ਤੂੰ ਉਹਦੇ ਅੱਗੇ ਆਪਣਾ ਮਨ ਰੱਖ ਦੇ, ਇਹ ਕਦੇ ਮੰਦੀਆਂ ਵਿਚਾਰਾਂ ਵਾਲਾ ਬਣੇ ਹੀ ਨਾ, ਇਹਦੇ ਵਿੱਚ ਜਦੋਂ ਹੋਣ ਚੰਗੀਆਂ ਹੀ ਵਿਚਾਰਾਂ ਹੋਣ। ਜਦੋਂ ਉਹਦੇ ਅੱਗੇ ਮਨ ਰੱਖੇਗਾ, ਸਤਿਗੁਰੂ ਕਹਿੰਦੇ ਫਿਰ ਉਹਦੀ ਪੂਜਾ ਹੋਏਗੀ। ਮਨ ਸਮਰਪਿਤ ਕਰ, ਪਦਾਰਥ ਨਹੀਂ ਕਿਹੜੇ। ਫਿਰ ਜਿਵੇਂ ਆਪਾਂ ਪਹਿਲਾਂ ਬਚਨ ਪੜ੍ਹੇ ਆ ਨਾ, ਦੂਧ ਤਾਂ ਬਚ ਰਹਿ ਥਣੋਂ ਬਿਟਾਰਿਓ ਫੂਲ ਭਵਰ, ਲੈ ਕੇ ਆਵਾਂਗੇ ਵਸਤੂਆਂ, ਕਿਹੜੀਆਂ ਵਸਤੂਆਂ ਨੇ ਜਿਹੜੀਆਂ ਉਹਦੇ ਅੱਗੇ ਅਰਪਣ ਕਰਾਂਗੇ। ਬਣਾਈਆਂ ਹੋਈਆਂ ਉਹਦੀਆਂ ਨੇ, ਉਹਦੀਆਂ ਹੀ ਬਣਾਈਆਂ ਹੋਈਆਂ ਉਹਦੇ ਅੱਗੇ ਸਮਰਪਿਤ ਨੇ, ਉਹਨੂੰ ਵੱਖਰਾ ਨਹੀਂ। ਰੱਬ ਨੇ ਜੇ ਫੁੱਲ ਲਾਏ ਨੇ ਨਾ ਬੂਟਿਆਂ ਨੂੰ, ਤੇ ਇਹ ਨਹੀਂ ਵੀ ਹੁਣ ਮੈਂ ਫੁੱਲ ਤੋੜ ਕੇ ਉਹਦੇ ਅੱਗੇ ਰੱਖੂੰਗਾ ਤੇ ਤਾਂ ਅਰਪਣ ਹੋਣੇ। ਉਹਦੇ ਬੂਟਿਆਂ ਨੂੰ ਲਾਏ ਹੋਏ ਫੁੱਲ ਉਹਦੇ ਅੱਗੇ ਅਰਪਿਤ ਨੇ, ਸਹਿਜ ਸੁਭਾਈ ਉਹਦੇ ਅੱਗੇ ਅਰਪਣ ਨੇ। ਮੈਨੂੰ ਵੱਖਰੇ ਰੂਪ 'ਚ ਤੋੜ ਤੋੜ ਕੇ ਉਹਦੇ ਅੱਗੇ ਰੱਖਣ ਦੀ ਲੋੜ। ਇਸੇ ਕਰਕੇ ਤੇ ਬਾਬਾ ਕਬੀਰ ਸਾਹਿਬ ਨੇ ਕਿਹਾ ਨਾ, ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਓ, ਭੂਲੀ ਮਾਲਿਨੀ ਹੈ ਇਉਂ ਸਤਿਗੁਰ ਜਾਗਤਾ ਹੈ ਦੇਹ। ਕਹਿੰਦੇ ਤੂੰ ਜਿਹਦੇ ਲਈ ਤੋੜ ਰਹੀ ਹੈ ਹੇ ਮਾਲਣ, ਉਹ ਤੇ ਪਹਿਲਾਂ ਹੀ ਉਹਦੇ ਵਿੱਚ ਬੈਠਾ ਹੋਇਆ। ਪਾਤੀ ਤੋਰੈ ਮਾਲਿਨੀ, ਮਾਲਿਨੀ ਨੇ ਪਾਤੀ ਤੋਰੀ, ਪਾਤੀ ਸ਼ਬਦ ਫੁੱਲ ਵਾਸਤੇ ਵਰਤਿਆ। ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋਰੈ, ਜਿਹਦੇ ਵਾਸਤੇ ਤੋੜ ਰਹੀ ਹੈ ਸੋ ਪਾਹਨ ਨਿਰਜੀਓ। ਬਾਬਾ ਕਬੀਰ ਸਾਹਿਬ ਕਹਿੰਦੇ ਉਹ ਨਿਰਜਿੰਦ ਹੈ, ਉਹਦੇ ਉਹਦੇ ਵਿੱਚ ਤੇ ਜਿੰਦੀ ਹੈ ਨਹੀਂ, ਤੇ ਜਿਹਨੂੰ ਤੋੜ ਰਹੀ ਹੈ ਉਹ ਜੀਵਤ ਹੈ। ਫੁੱਲ ਅੰਦਰ ਤੇ ਜਿੰਦ ਹੈ ਨਾ, ਪੱਥਰ ਅੰਦਰ ਜਿੰਦ ਨਹੀਂ ਹੈ ਉਹ ਨਿਰਜੀਵ ਹੈ, ਫੁੱਲ ਅੰਦਰ ਜਿੰਦ ਹੈ ਉਹ ਜਿਉਂਦਾ ਹੈ। ਤੂੰ ਨਿਰਜੀਵ ਅੱਗੇ ਅਰਪਣ ਕਰਨ ਵਾਸਤੇ ਜਿਉਂਦਾ ਤੋੜੀ ਜਾਂਦੀ ਹੈ, ਉਹਨੂੰ ਖਰਾਬ ਕਰੀ ਜਾਂਦੀ। ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਓ, ਜਿਸ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਓ, ਭੁੱਲੀ ਮਾਲਿਨੀ ਹੈ ਇਉਂ। ਕਹਿੰਦੇ ਏਦਾਂ ਉਹ ਭੁੱਲੀ ਹੋਈ ਹੈ, ਸਤਿਗੁਰ ਜਾਗਤਾ ਹੈ ਦਿਓ। ਬ੍ਰਹਮ ਪਾਤੀ ਬਿਸ਼ਨ ਡਾਰੀ ਫੂਲ ਸ਼ੰਕਰ ਦਿਓ, ਤੀਨ ਦਿਓ ਪ੍ਰਤੱਖ ਤੋਰੈ ਕਰੈ ਕਿਸ ਕੀ ਸੇਓ। ਕਹਿੰਦੇ ਸੇਵਨਾ ਕਿਹਦੀ ਕਰ ਰਹੀ, ਇੱਕ ਪਾਸੇ ਬ੍ਰਹਮ ਪਾਤੀ ਫੁੱਲ ਜਿੱਥੋਂ ਬ੍ਰਹਮਾ ਦਾ ਜਨਮ ਹੋਇਆ ਨਾ, ਬਿਸ਼ਨ ਡਾਰੀ ਡਾਲੀ ਵਿਸ਼ਨੂੰ, ਫੂਲ ਸ਼ੰਕਰ ਦਿਓ, ਇਹ ਸਾਰਾ ਕੁਝ ਇੱਕ ਪਾਸੇ ਤੋਂ ਕਹੀ ਜਾਂਦੀ ਵੀ ਦੇਵਤੇ ਦੇਵਾਂ ਨੇ ਜਨਮ ਇਹਨਾਂ ਚੋਂ ਲਿਆ, ਇੱਕ ਪਾਸੇ ਇਹਨਾਂ ਨੂੰ ਹੀ ਤੋੜੀ ਜਾਂਦੀ ਹੈ। ਤੀਨ ਦਿਓ ਪ੍ਰਤੱਖ ਤੋਰੈ, ਪ੍ਰਤੱਖ ਰੂਪ 'ਚ ਤੋੜੇ ਨੇ, ਕਰੈ ਕਿਸ ਕੀ ਸੇਓ। ਕਹਿੰਦੇ ਫਿਰ ਸੇਵਾ ਕਿਹਦੀ ਕਰ ਰਹੀ, ਚੇਤੇ ਕਿਹਨੂੰ ਕਰ ਰਹੀ, ਪੂਜਾ ਕਿਹਦੀ ਕਰ ਰਹੀ। ਤੂੰ ਭੁੱਲੀ ਹੋਈ ਹੈ ਕਿਉਂਕਿ ਤੂੰ ਭਰਮ ਤੇ ਭੁਲੇਖੇ ਵਿੱਚ ਹੈ, ਤੇ ਉਹਦੀ ਪੂਜਾ ਨਹੀਂ ਹੈ। ਜੇ ਉਹਦੀ ਪੂਜਾ ਕਰਨੀ ਹੈ ਹੇ ਮਾਲਿਨੀ, ਸਤਿਗੁਰ ਜਾਗਤਾ ਹੈ ਦਿਓ, ਉਹ ਜਾਗਤਾ ਹੈ, ਉਹ ਸੁਚੇਤ ਹੈ, ਤੇ ਜਿਹੜੇ ਪਦਾਰਥ ਉਹਨੇ ਬਣਾਏ ਨੇ ਉਹ ਪਦਾਰਥ ਅਸੀਂ ਕਦੇ ਵੀ ਉਹਦੇ ਬਣਾਏ ਤਰੀਕੇ ਨਾਲ ਉਹ ਚੰਗੇ ਢੰਗ ਨਾਲ ਉਹਦੇ ਅੱਗੇ ਅਰਪਣ ਨਹੀਂ ਕਰ ਸਕਦੇ ਕਦੇ ਵੀ। ਜਿਵੇਂ ਇੱਕ ਸੌਖੀ ਜੀ ਉਦਾਹਰਨ ਆਪ ਜੀ ਦੇ ਅੱਗੇ ਫੁੱਲਾਂ ਵਾਲੀ ਰੱਖੀ ਨਾ, ਫੁੱਲ ਉਹਨੇ ਬੂਟਿਆਂ ਨੂੰ ਲਾਏ, ਜੇ ਉਹਨੇ ਤੋੜਾਉਣੇ ਹੀ ਹੁੰਦੇ ਫਿਰ ਉਹ ਲਾਉਂਦਾ ਹੀ ਕਿਉਂ। ਉਹਨੇ ਲਾਏ ਬੂਟਿਆਂ ਦੀ ਸੁੰਦਰਤਾ ਵਾਸਤੇ, ਸੁਗੰਧੀ ਵਾਸਤੇ। ਇਨਸਾਨ ਕਹਿੰਦਾ ਤੋੜ ਕੇ ਰੱਬ ਨੂੰ ਰੱਖਾਂਗੇ, ਆਪ ਰੱਬ ਅੱਗੇ ਰੱਖਾਂਗੇ। ਜੇ ਉਹਨੇ ਆਪਣੇ ਅੱਗੇ ਹੀ ਅਰਪਣ ਕਰਨੇ ਹੁੰਦੇ ਫਿਰ ਉਹ ਆਪਣੇ ਵੱਲੋਂ ਦਿੰਦਾ ਹੀ ਨਾ, ਬੂਟਿਆਂ ਨੂੰ ਫੁੱਲ ਹੀ ਨਾ ਦਿੰਦਾ ਉਹ। ਇਸੇ ਤਰ੍ਹਾਂ ਬਾਬਾ ਕਬੀਰ ਸਾਹਿਬ ਜੀ ਦਾ ਪਾਵਨ ਬਚਨ ਇੱਕ ਪੜ੍ਹਦੇ ਹਾਂ ਆਪਾਂ, ਜੋ ਸਭ ਮੈਂ ਇੱਕ ਖੁਦਾਏ ਕਹਿਤ ਹੋ ਤਾਓ ਕਿਉਂ ਮੁਰਗੀ ਮਾਰੈ। ਇੱਕ ਪਾਸੇ ਕਹੀ ਜਾਂਦਾ ਸਾਰਿਆਂ ਵਿੱਚ ਖੁਦਾ ਬੈਠਾ, ਰੱਬ ਬੈਠਾ ਹੈ,
1: ਇੱਕ ਪਾਸੇ ਰੱਬ ਨੂੰ ਹੀ ਪ੍ਰਸੰਨ ਕਰਨ ਵਾਸਤੇ ਉਹਦੇ ਬਣਾਏ ਜੀਵ ਹੀ ਤੂੰ ਮਰੀ ਜਾਂਦਾ, ਵੀ ਮੈਂ ਤਾਂ ਬਲੀ ਦਊਂ ਰੱਬ ਖੁਸ਼ ਹੁੰਦਾ, ਰੱਬ ਕਿਵੇਂ ਪ੍ਰਸੰਨ ਹੋ ਜਾਏਗਾ? ਜਿੰਨੀਆਂ ਵਸਤੂਆਂ ਉਹਨੇ ਬਣਾਈਆਂ ਨੇ ਨਾ ਜੀ, ਉਹਦੀਆਂ ਬਣਾਈਆਂ ਹੋਈਆਂ ਵਸਤੂਆਂ ਸਹਿਜ ਸੁਭਾਅ ਉਹਦੇ ਅੱਗੇ ਅਰਪਿਤ ਨੇ, ਸਾਡੇ ਵੱਖਰੇ ਤਰੀਕਿਆਂ ਨਾਲ ਉਹਦੇ ਅੱਗੇ ਉਹ ਵਸਤੂਆਂ ਅਰਪਣ ਕਰਕੇ ਅਸੀਂ ਉਹਨੂੰ ਪ੍ਰਸੰਨ ਤਾਂ ਨਹੀਂ ਕਰ ਸਕਦੇ। ਹਾਂ, ਇਹ ਜ਼ਰੂਰ ਹੋ ਸਕਦਾ ਕਿ ਅਸੀਂ ਉਹਦੇ ਹੁਕਮ ਦੀ ਅਦੂਲੀ ਕਰਨ ਲੱਗ ਜਾਈਏ, ਖਿਲਾਫਤ। ਉਹਨੇ ਫੁੱਲ ਲਾਏ, ਅਸੀਂ ਤੋੜਨ ਲੱਗ ਗਏ, ਇਹ ਉਹਦਾ ਹੁਕਮ ਮੰਨਣਾ ਹੈ ਕਿ ਉਹਦੇ ਹੁਕਮ ਦੀ ਅਦੂਲੀ ਕਰਨੀ ਹੈ? ਉਹਨੇ ਜੀਵ ਬਣਾਏ, ਅਸੀਂ ਉਹਦੇ ਬਣਾਏ ਜੀਵ ਇਹ ਕਹਿ ਕੇ ਮਾਰਨ ਲੱਗ ਪਏ ਜੀ ਇਹ ਤੇ ਰੱਬ ਨੂੰ ਹੀ ਅਰਪਣ ਕਰਨਾ ਹੈ, ਅਸੀਂ ਤੇ ਬਲੀ ਦੇਣ ਲੱਗੇ ਹਾਂ, ਇਹ ਉਹਦਾ ਹੁਕਮ ਅਦੂਲੀ ਹੈ ਕਿ ਹੁਕਮ ਦੀ ਪ੍ਰਵਾਨਗੀ ਹੈ? ਇਸੇ ਤਰ੍ਹਾਂ ਉਹਨੇ ਜਲ ਦੇ ਵਿੱਚ ਜੀਵ ਬਣਾਏ, ਅਸੀਂ ਜਲ ਹੀ ਗੰਦਲਾ ਕਰਤਾ, ਜੀਵ ਵੀ ਮਾਰਤੇ, ਜਲ ਵੀ ਖਤਮ ਕਰਤਾ, ਜਲ ਵੀ ਗੰਦਲਾ ਕਰਤਾ, ਇਹ ਉਹਦੀ ਹੁਕਮ ਅਦੂਲੀ ਹੈ ਕਿ ਹੁਕਮ ਦੀ ਪਾਲਣਾ? ਹੁਣ ਚਾਹੀਦਾ ਤਾਂ ਇਹੀ ਸੀ ਨਾ, ਉਹਨੇ ਜਿਵੇਂ ਬਣਾਇਆ ਅਸੀਂ ਉਵੇਂ ਉਹਦੇ ਬਣਾਏ ਪਦਾਰਥਾਂ ਦੀ ਸੰਭਾਲ ਕਰਦੇ, ਉਹਦੀ ਪੂਜਾ ਹੈ। ਹੁਣ ਆਪਾਂ ਕਿਸੇ ਇਨਸਾਨ ਨੂੰ ਖੁਸ਼ ਕਰਨਾ ਹੋਵੇ, ਉਹਨੂੰ ਕਹੀਏ ਵੀ ਸੱਜਣਾ ਮੈਂ ਕਰਨੀ ਤੇਰੀ ਪੂਜਾ, ਮੈਂ ਤੈਨੂੰ ਪੂਜਣਾ ਚਾਹੁੰਦਾ, ਤੇ ਜਾ ਕੇ ਉਹਦਾ ਘਰ ਢਾ ਦਈਏ, ਘਰ ਢਾ ਕੇ ਉਹਨੂੰ ਕਹੀਏ ਵੀ ਮੈਂ ਤੇ ਤੇਰੀ ਪੂਜਾ ਕਰਨਾ ਆ, ਉਹ ਇਨਸਾਨ ਖੁਸ਼ ਹੋਏਗਾ ਕਿ ਉਦਾਸ ਹੋਏਗਾ? ਜਿਸ ਇਨਸਾਨ ਦੀ ਆਪਾਂ ਪ੍ਰਸੰਨਤਾ ਚਾਹੁੰਦੇ ਹਾਂ ਵੀ ਇਹ ਬੰਦੇ ਨੂੰ ਖੁਸ਼ ਕਰਨਾ, ਆਪਾਂ ਉਹਦਾ ਜਾ ਕੇ ਘਰ ਢਾ ਦਈਏ, ਘਰ ਢਾ ਕੇ ਤੇ ਜਦੋਂ ਘਰ ਚੋਂ ਬਾਹਰ ਆਵੇ ਆਪਾਂ ਹੱਥ ਜੋੜ ਕੇ ਕਹੀਏ ਜੀ ਮੈਂ ਤੁਹਾਨੂੰ ਪ੍ਰਸੰਨ ਕਰਨਾ ਆ, ਆਹ ਮੈਂ ਤੁਹਾਡੀ ਭੇਟਾ ਰੱਖੀ, ਤੁਹਾਡਾ ਘਰ ਢਾ ਤਾ। ਉਹਨੇ ਇਹ ਹੀ ਕਹਿਣਾ ਨਾ ਵੀ ਸੱਜਣਾ ਪ੍ਰਸੰਨ ਤੇ ਤੂੰ ਕੀ ਕਰਨਾ, ਵੀ ਪਹਿਲਾਂ ਹੁਣ ਜਿਹੜਾ ਤੂੰ ਆ ਖਮਿਆਜਾ ਭੁਗਤ ਇਹਦਾ, ਇੱਕ ਤੇ ਉਹਨੇ ਸਾਰੀ ਉਹਦੇ ਕੋਲੋਂ ਨੁਕਸਾਨ ਦੀ ਭਰਪਾਈ ਕਰਾਉਣੀ ਵੀ ਭਰ, ਤੇ ਮੁੜ ਕੇ ਉਹਨੂੰ ਸਜ਼ਾ ਕਰਾਉਣੀ ਵੀ ਚੱਲ ਹੁਣ ਆਪਣੀ ਕੀਤੀ ਦੀ ਸਜ਼ਾ ਵੀ ਪਾ, ਫਿਰ ਉਹ ਭੁਗਤੇਗਾ। ਪ੍ਰਸੰਨਤਾ ਮਿਲੀ ਕਿ ਉਦਾਸੀ ਮਿਲੀ? ਅਸੀਂ ਇੱਦਾਂ ਹੀ ਕਰੀ ਜਾਂਦੇ, ਰੱਬ ਨੂੰ ਖੁਸ਼ ਕਰਨਾ ਰੱਬ ਦੀ ਬਣਾਈ ਕੁਦਰਤ ਹੀ ਉਜਾੜੀ ਜਾਂਦੇ ਹਾਂ, ਫਿਰ ਜਦੋਂ ਉਹ ਭਰਪਾਈ ਕਰਵਾਉਂਦਾ ਫਿਰ ਅਸੀਂ ਰੋਂਦੇ ਹਾਂ। ਹੁਣ ਕੁਦਰਤ ਨਾਲ ਖਿਲਵਾੜ ਕੀਤੀ, ਉਹਦੀ ਕੀਤੀ ਖਿਲਵਾੜ ਸਾਨੂੰ ਭੁਗਤਣਾ ਪਿਆ ਨਾ, ਭਰਪਾਈ ਕਰਨੀ ਪਈ। ਜਦੋਂ ਭਰਪਾਈ ਕਰਨੀ ਪਈ ਫਿਰ ਅਸੀਂ ਦੁਖੀ ਹੋਏ। ਹੁਣ ਉਹ ਇਨਸਾਨ ਨੇ ਦੋ ਕਰਮ ਕੀਤੇ, ਇੱਕ ਤੇ ਸਜ਼ਾ ਵੀ ਕਰਵਾਈ ਵੀ ਇਹਨੂੰ ਲੈ ਜਾਓ ਜੀ ਇਹਨੇ ਮੇਰਾ ਘਰ ਢਾਇਆ, ਉਹ ਫੜ ਕੇ ਲੈ ਗਏ, ਫਿਰ ਕਹਿੰਦੇ ਇਹਦੇ ਕੋਲੋਂ ਮੈਂ ਨੁਕਸਾਨ ਵੀ ਭਰਵਾਉਣਾ। ਹੁਣ ਨੁਕਸਾਨ ਵੀ ਭਰਿਆ, ਸਜ਼ਾ ਵੀ ਕੱਟੀ, ਰੱਬ ਜੀ ਦੀ ਕੁਦਰਤ ਨਾਲ ਅਸੀਂ ਖਿਲਵਾੜ ਕੀਤੀ, ਰੱਬ ਜੀ ਕਹਿੰਦੇ ਮੈਂ ਭਰਪਾਈ ਵੀ ਕਰਵਾਉਣੀ ਹੈ ਅਤੇ ਸਜ਼ਾ ਵੀ ਦਵਾਉਣੀ ਹੈ, ਹੁਣ ਦੋਵੇਂ ਕੰਮ ਹੋ ਰਹੇ, ਸਜ਼ਾ ਵੀ ਭੁਗਤ ਰਹੇ ਹਾਂ ਅਤੇ ਭਰਪਾਈ ਵੀ ਕਰ ਰਹੇ ਹਾਂ। ਪਹਿਲੋਂ ਰੁੱਖ ਵੱਢੇ, ਖਿਲਵਾੜ ਕੀਤੀ, ਹੁਣ ਭਰਪਾਈ ਕਰ ਰਹੇ ਨਾ, ਹੁਣ ਕਿ ਦੁਬਾਰਾ ਲਾਓ ਜੀ ਇਹ ਭਰਪਾਈ ਹੈ, ਘਰ ਢਾਇਆ ਨਾ, ਉਹਨੇ ਕਿਹਾ ਭਰਪਾਈ ਕਰ ਜੀ ਮੈਂ ਦੁਬਾਰਾ ਬਣਵਾ ਦੂੰ, ਦੁਬਾਰਾ ਬਣਵਾਉਣ ਲੱਗ ਗਿਆ। ਰੁੱਖ ਵੱਢੇ, ਹੁਣ ਕਹਿੰਦੇ ਜੀ ਦੁਬਾਰਾ ਲਾਓ, ਹੁਣ ਲਾਉਣ ਲੱਗ ਪਏ। ਇਹ ਤੇ ਹੋ ਗਈ ਭਰਪਾਈ, ਸਜ਼ਾ ਤੁਹਾਡੇ ਸਾਹਮਣੇ ਹੀ ਹੈ। ਆਕਸੀਜਨ ਨੂੰ ਕਰਲਾਉਣ ਲੱਗ ਪਏ, ਗਰਮੀ ਨੂੰ ਕਰਲਾਉਣ ਲੱਗ ਪਏ, ਇਹ ਸਜ਼ਾ ਹੈ। ਦੋਵੇਂ ਚੀਜ਼ਾਂ ਭੁਗਤ ਰਿਹਾ ਨਾ ਇਨਸਾਨ, ਭਰਪਾਈ ਵੀ ਕਰ ਰਿਹਾ, ਸਜ਼ਾ ਵੀ ਭੁਗਤ ਰਿਹਾ, ਖਿਲਵਾੜ ਕਿਹਦੇ ਨਾਲ ਕੀਤੀ ਹੈ? ਜਦਕਿ ਚਾਹੀਦਾ ਇਹ ਸੀ ਜਿਵੇਂ ਹੈ, ਹਾਂ ਉਹਦਾ ਘਰ ਢਾਉਣ ਦੀ ਬਜਾਏ ਉਹਨੂੰ ਕਹਿੰਦੇ ਸੱਜਣਾ ਮੈਂ ਤੇਰੀ ਪ੍ਰਸੰਨਤਾ ਚਾਹੁੰਦਾ, ਆ ਮੈਂ ਤੇਰੇ ਘਰ ਦੇ ਵਾਸਤੇ ਇੱਕ ਸੋਹਣੀ ਵਸਤੂ ਪਦਾਰਥ ਲੈ ਕੇ ਆਇਆ, ਤੁਸੀਂ ਇਹਨੂੰ ਆਪਣੇ ਘਰ ਵਿੱਚ ਰੱਖੋ, ਇਹ ਵਸਤੂ ਤੁਹਾਡੇ ਘਰ ਵਿੱਚ ਰੱਖਿਆ ਬਹੁਤ ਪਦਾਰਥ ਬੜਾ ਸੋਹਣਾ ਲੱਗੇਗਾ। ਉਹ ਖੁਸ਼ ਹੁੰਦਾ, ਉਹ ਕਹਿੰਦਾ ਆ ਜੀ ਆਇਆਂ ਨੂੰ ਮੋਸਟ ਵੈਲਕਮ, ਤੂੰ ਮੇਰੇ ਲਈ ਭੇਟਾ ਲੈ ਕੇ ਆਇਆ, ਉਹ ਆਪਣੇ ਘਰ ਵਿੱਚ ਬਿਠਾ ਕੇ ਸਤਿਕਾਰ ਦਿੰਦਾ। ਰੱਬ ਦੀ ਬਣਾਈ ਕੁਦਰਤ ਨੂੰ ਜੇ ਸੰਭਾਲਦੇ ਤੇ ਰੱਬ ਸਾਡੀ ਸੰਭਾਲ ਜ਼ਰੂਰ ਕਰਦਾ, ਪਰ ਅਸੀਂ ਖਿਲਵਾੜ ਕੀਤੀ, ਅਸੀਂ ਉਹਦੀ ਪੂਜਾ ਨਹੀਂ ਕਰ ਸਕੇ। ਸਤਿਗੁਰੂ ਕਹਿੰਦੇ ਜੇ ਕਰਨਾ ਤੇ ਫਿਰ ਆਪਣਾ ਮਨ ਅਰਪਣ ਕਰ। ਜਿੱਦਣ ਮਨ ਅਰਪਣ ਕਰੇਗਾ ਨਾ, ਇਹ ਮਨ ਤਨ ਸਭ ਅਰਪੇਹਾ ਰਾਮ, ਉਹਦੇ ਅੱਗੇ ਮਨ ਅਰਪਣ ਕਰਕੇ ਜਿਵੇਂ ਉਹਨੇ ਸੰਸਾਰ ਬਣਾਇਆ ਉਹਦੀ ਰਜ਼ਾ ਦੇ ਵਿੱਚ ਰਹਿਣਾ ਸਿੱਖ ਲਾ। ਇਹਦੇ ਤੋਂ ਵੱਧ ਕੇ ਚੰਗੀ ਪੂਜਾ ਉਹਦੀ ਕੋਈ ਵੀ ਨਹੀਂ ਹੋ ਸਕਦੀ।

ਫਿਰ ਸਤਿਗੁਰੂ ਨੇ ਅਗਲੀ ਪੰਗਤੀ 'ਚ ਸਪਸ਼ਟ ਕਰਤਾ। ਮਾਲਕ ਕਹਿੰਦੇ ਇਹ ਵੀ ਮੰਨ ਲੈਂਦੇ, ਤੂੰ ਮਨ ਰੱਖਿਆ ਉਹਦੇ ਅੱਗੇ, ਤਨ ਰੱਖਿਆ ਉਹਦੇ ਅੱਗੇ, ਧਨ ਰੱਖਿਆ ਉਹਦੇ ਅੱਗੇ, ਸਭ ਕੁਝ ਹੀ ਅਰਪਣ ਕਰਤਾ। ਕਹਿੰਦੇ ਤੂੰ ਇਹ ਦੱਸ, ਮਨ ਹੈ ਕਿਹਦਾ, ਤਨ ਹੈ ਕਿਹਦਾ, ਧਨ ਕਿਹਦੇ ਕੋਲੋਂ ਮਿਲਿਆ? ਫਿਰ ਜਵਾਬ ਮਿਲਿਆ, ਜੀ ਸਭ ਪ੍ਰਭੂ ਕੇਰਾ। ਮੇਰਾ ਤਨ ਵੀ ਮੈਨੂੰ ਰੱਬ ਨੇ ਦਿੱਤਾ, ਤਨ ਵਿਚਲਾ ਮਨ ਵੀ ਰੱਬ ਨੇ ਦਿੱਤਾ, ਤੇ ਧਨ ਵੀ ਰੱਬ ਨੇ ਦਿੱਤਾ। ਕਹਿੰਦੇ ਜਦੋਂ ਹੈ ਹੀ ਸਾਰਾ ਕੁਛ ਰੱਬ ਦਾ, ਤੂੰ ਦੱਸ ਰੱਬ ਅੱਗੇ ਵੱਖਰਾ ਕੀ ਰੱਖਿਆ? ਕਿਆ ਕੋ ਪੂਜ ਚੜਾਵੇ, ਕਿਹੜੀ ਵਸਤੂ ਉਹਦੇ ਅੱਗੇ ਭੇਟਾ ਰੱਖੇਗਾ? ਸਰ ਜਿਵੇਂ ਬਾਬਾ ਕਬੀਰ ਸਾਹਿਬ ਕਹਿੰਦੇ ਨਾ ਵੀ ਮਾਲਕ ਜੀਓ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਸਾਰਾ ਕੁਛ ਤੇਰਾ ਹੀ ਹੈ ਨਾ, ਤੇਰਾ ਤੁਝ ਕੋ ਸੌਂਪ। ਮੈਂ ਕੋਈ ਵੱਖਰੀ ਚੀਜ਼ ਹੋਵੇ ਤੇ ਜਿਹਨੂੰ ਮੈਂ ਕਹਾਂ ਵੀ ਇਹ ਮੇਰੀ ਆਪਣੀ ਹੈ। ਕਿਸੇ ਵੀ ਪਦਾਰਥ ਵੱਲ ਵੇਖ ਲਓ, ਉਹ ਪਦਾਰਥ ਸਾਡਾ ਆਪਣਾ ਨਹੀਂ। ਤਨ ਨਾਲ ਕਮਾਇਆ ਧਨ ਆਪਣਾ ਹੋ ਸਕਦਾ? ਤਨ ਜਿਹਦਾ ਹੈ, ਧਨ ਵੀ ਤੇ ਉਸੇ ਦਾ ਹੀ ਹੈ ਨਾ। ਤਨ ਜਿਹਦਾ ਹੈ, ਮਨ ਵੀ ਉਸੇ ਦਾ ਹੀ ਹੈ। ਇਹ ਮਿਲਿਆ ਕਿਹਦੇ ਕੋਲੋਂ ਹੈ? ਅਕਾਲ ਪੁਰਖ ਕੋਲੋਂ। ਜੇ ਤਨ ਉਹਦਾ ਹੀ ਹੈ, ਹੁਣ ਉਹਦੇ ਵਿੱਚੋਂ ਮੈਂ ਉਹਦੇ ਅੱਗੇ ਕੀ ਰੱਖਾਂਗਾ? ਅਸੀਂ ਉਹਦੇ ਦਿੱਤੇ ਵਿੱਚੋਂ ਉਹਦੇ ਅੱਗੇ ਕੀ ਰੱਖ ਸਕਦੇ ਹਾਂ? ਜੇ ਉਹ ਦੇਵੇ ਹੀ ਨਾ, ਅਸੀਂ ਅਰਪਣ ਕੀ ਕਰਾਂਗੇ? ਉਹਦਾ ਦਿੱਤਾ ਤਨ, ਉਹਦਾ ਦਿੱਤਾ ਧਨ, ਉਹਦਾ ਦਿੱਤਾ ਮਨ, ਅਸੀਂ ਅਰਪਣ ਕਰਕੇ ਸ਼ਾਇਦ ਕਿਤੇ ਨਾ ਕਿਤੇ ਇਹ ਮੰਨੀ ਜਾਂਦੇ ਵੀ ਅਸੀਂ ਰੱਬ 'ਤੇ ਅਹਿਸਾਨ ਕੀਤਾ, ਅਸੀਂ ਉਹਦੇ ਅੱਗੇ ਤਨ ਮਨ ਰੱਖਤਾ। ਨਹੀਂ, ਅਹਿਸਾਨ ਨਹੀਂ ਕੀਤਾ, ਅਸੀਂ ਅਹਿਸਾਨ ਫਰਾਮੋਸ਼ ਹੋਏ ਸਾਂ। ਅਸੀਂ ਤੇ ਉਹਦੇ ਦਿੱਤਾ ਹੋਇਆ ਪਦਾਰਥ ਉਹਨੂੰ ਵਾਪਸ ਮੋੜ ਰਹੇ ਹਾਂ ਵੀ ਮਾਲਕਾ ਤੇਰਾ ਪਦਾਰਥ ਹੈ, ਤੈਨੂੰ ਮੋੜਿਆ, ਉਹਦੇ ਅੱਗੇ ਰੱਖ ਥੋੜ੍ਹੀ ਰਹੇ ਹਾਂ। ਅਹਿਸਾਨ ਨਹੀਂ ਹੁੰਦਾ। ਕਿਸੇ ਕੋਲੋਂ ਆਪਾਂ ਧਨ ਉਧਾਰਾ ਮੰਗਿਆ, ਉਹਦੇ ਕੋਲੋਂ ਮੰਗਿਆ ਉਧਾਰਾ ਧਨ ਉਹਨੂੰ ਵਾਪਸ ਕਰ ਦੀ, ਉਹਦੇ 'ਤੇ ਅਹਿਸਾਨ ਕੀਤਾ? ਨਹੀਂ, ਸਗੋਂ ਉਹਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਸੀ ਵੀ ਸੱਜਣਾ ਤੂੰ ਸਾਡੀ ਸਹਾਇਤਾ ਕੀਤੀ ਮੁਸ਼ਕਲ ਵੇਲੇ। ਅਕਾਲ ਪੁਰਖ ਵੱਲੋਂ ਮਿਲਿਆ ਤਨ, ਉਹਦੇ ਵੱਲੋਂ ਮਿਲਿਆ ਮਨ, ਉਹਦੇ ਵੱਲੋਂ ਮਿਲਿਆ ਧਨ, ਅਸੀਂ ਰੱਖ ਕੇ ਤੇ ਆਪਣੇ ਆਪ ਨੂੰ ਵੱਡੇ ਦਾਨੀ ਸਮਝੀ ਜਾਂਦੇ ਹਾਂ ਤੇ ਰੱਬ ਨੂੰ ਅਸੀਂ ਦਾਨ ਕਰ ਰਹੇ, ਦਾਨ ਨਹੀਂ ਕਰ ਰਹੇ, ਇਹ ਉਹਦਾ ਦਿੱਤਾ ਅਸੀਂ ਉਹਨੂੰ ਮੋੜ ਰਹੇ ਹਾਂ। ਦਾਨ ਥੋੜ੍ਹੀ ਕਰ ਰਹੇ, ਉਹਦਾ ਦਿੱਤਾ ਵਾਪਸ ਕਰ ਰਹੇ ਹਾਂ। ਤੇ ਸਤਿਗੁਰੂ ਕਹਿੰਦੇ ਜਦੋਂ ਹੈ ਹੀ ਸਾਰਾ ਕੁਛ ਉਸੇ ਦਾ, ਮਨ ਤਨ ਧਨ ਸਭ ਪ੍ਰਭੂ ਕੇਰਾ, ਕਿਆ ਕੋ ਪੂਜ ਚੜਾਵੇ, ਤੂੰ ਦੱਸ ਉਹਦੇ ਅੱਗੇ ਕਿਹੜੀ ਪੂਜਾ, ਕਿਹੜਾ ਧਨ, ਕਿਹੜਾ ਪਦਾਰਥ, ਕਿਹੜੀ ਭੇਟਾ ਉਹਦੇ ਅੱਗੇ ਰੱਖ ਰਿਹਾ।

ਫਿਰ ਜੀ ਕਹਿੰਦੇ ਜਿਸ ਹੋਏ ਕਿਰਪਾਲ, ਜਿਹਦੇ ਉੱਤੇ ਉਹ ਕਿਰਪਾਲੂ ਹੁੰਦਾ ਦਇਆਲ ਸਵਾਮੀ, ਜਿਹੜਾ ਦਇਆ ਦਾ ਘਰ ਮਾਲਕ ਹੈ ਉਹ ਅਕਾਲ ਪੁਰਖ, ਸੋ ਪ੍ਰਭ ਅੰਕ ਸਮਾਵੇ, ਉਹਨੂੰ ਅਕਾਲ ਪੁਰਖ ਪਰਮੇਸ਼ਵਰ ਦੀ ਗੋਦ ਨਸੀਬ ਹੁੰਦੀ ਹੈ। ਮਤਲਬ ਉਹਦੀ ਪ੍ਰਸੰਨਤਾ ਉਹਨੂੰ ਮਿਲਦੀ ਹੈ ਜਿਹਦੇ ਉੱਤੇ ਉਹ ਬਖਸ਼ਿਸ਼ ਕਰਦਾ, ਜਿਹਦੇ ਉੱਤੇ ਦਇਆ ਕਰਦਾ, ਦਇਆ ਕਰਕੇ ਫਿਰ ਉਹ ਜੀਵ ਨੂੰ ਆਪਣਾ ਮਿਲਾਪ ਆਪਣਾ

ਜਿਹਦੇ ਮਸਤਕ ਦੇ ਭਾਗ ਹੁੰਦੇ ਨੇ ਸਾਹਿਬ ਕਹਿੰਦੇ ਫਿਰ ਉਹਦਾ ਗੁਰੂ ਨਾਲ ਸਨੇਹ ਬਣਦਾ ਹੈ। ਸਨੇਹਾ ਸ਼ਬਦ ਇੱਥੇ ਤੁਕਾਂਤ ਮੇਲ ਪੂਰਾ ਕਰਨ ਵਾਸਤੇ ਵਰਤਿਆ, ਅਸਲ ਵਿੱਚ ਸ਼ਬਦ ਸਨੇਹ ਹੈ। ਸਨੇਹ ਦਾ ਮਤਲਬ ਹੁੰਦਾ ਪ੍ਰੇਮ, ਪਿਆਰ। ਜਿਸ ਦੇ ਉੱਤੇ ਦਇਆ ਕੀਤੀ, ਭਾਗ ਮਸਤਕ ਹੋਏ ਜਿਸ ਕਹਿ ਤਿਸ ਗੁਰ ਨਾਲ ਸੁਨੇਹਾ, ਜਿਹਦੇ ਮਸਤਕ ਦੇ ਕਰਮ ਨੇ ਉਹਦਾ ਫਿਰ ਗੁਰੂ ਨਾਲ ਸਨੇਹ ਬਣਦਾ, ਪ੍ਰੇਮ ਬਣਦਾ। ਹੁਣ ਹਰ ਇੱਕ ਦਾ ਗੁਰੂ ਨਾਲ ਪ੍ਰੇਮ ਨਹੀਂ ਬਣਿਆ। ਗੁਰੂ ਨਾਲ ਪ੍ਰੇਮ ਬਣਾਉਣ ਵਾਸਤੇ ਆਪਣੇ ਆਪ ਨਾਲ ਪ੍ਰੇਮ ਛੱਡਣਾ ਪੈਂਦਾ। ਆਪਣੀ ਹੋਂਦ ਖਤਮ ਕਰਨੀ ਪੈਂਦੀ ਹੈ, ਫਿਰ ਉਹਦੇ ਨਾਲ ਪ੍ਰੇਮ ਬਣਦਾ ਹੈ। ਪ੍ਰੇਮ ਦਾ ਅੱਖਰੀ ਅਰਥ ਵਿਦਵਾਨ ਕਰਦੇ ਪਰੇ ਮੈਂ, ਜਿੱਥੇ ਮੈਂ ਪਰੇ ਹੋ ਜਾਏ ਉੱਥੇ ਪ੍ਰੇਮ ਹੈ। ਤੇ ਜਿੰਨਾ ਚਿਰ ਮੈਂ ਕੋਲੇ ਹੋਵੇ ਉਨਾ ਚਿਰ ਪ੍ਰੇਮ ਨਹੀਂ। ਅਕਾਲ ਪੁਰਖ ਨਾਲ, ਗੁਰੂ ਨਾਲ ਪ੍ਰੇਮ ਉਹਦਾ ਬਣਦਾ ਜਿਹੜਾ ਆਪਣੇ ਵਿੱਚੋਂ ਮੈਂ ਖਤਮ ਕਰ ਲੈਂਦਾ, ਆਪਣੀ ਹੋਂਦ ਖਤਮ ਕਰ ਲੈਣੀ, ਉੱਥੇ ਪ੍ਰੇਮ ਹੈ। ਜਿੱਥੇ ਆਪਣੀ ਹੋਂਦ ਹੋਵੇ ਉੱਥੇ ਪ੍ਰੇਮ ਨਹੀਂ। ਆਪਣੀ ਹੋਂਦ ਖਤਮ ਕੀਤੀ ਹੈ ਤਾਂ ਹੀ ਤੇ ਪਤੰਗਾ ਸੜ ਗਿਆ ਨਾ। ਆਪਣੀ ਹੋਂਦ ਖਤਮ ਕਰ ਲਈ ਹੁਣ, ਕਿਉਂ? ਆਪਣੇ ਪਿਆਰੇ ਵਾਸਤੇ।

ਆਪਣੀ ਹੋਂਦ ਮੁਕਾਉਂਦਾ। ਜਿਵੇਂ ਇੱਕ ਘਟਨਾ ਬਾਬਾ ਦੀਪ ਸਿੰਘ ਜੀ ਦੇ ਜੀਵਨ 'ਚੋਂ ਮਿਲਦੀ ਨਾ, ਉਹ ਬਾਟਾ ਮਾਂਜਦਿਆਂ ਹੋਇਆ ਮਾਂਜੀ ਜਾ ਰਹੇ ਗੁਰੂ ਸਾਹਿਬ ਅੱਖੀਂ ਵੇਖ ਰਹੇ ਉਹਨਾਂ ਨੂੰ, ਅਤੇ ਉਹਨਾਂ ਨੇ ਸਵਾਲ ਪੁੱਛਿਆ, ਕਹਿੰਦੇ ਦੀਪ ਸਿੰਘ ਜੀ ਵੀ ਕੀ ਕਰ ਰਹੇ ਹੋ, ਬਾਟਾ ਮਾਂਜ ਰਹੇ ਹੋ? ਕਹਿੰਦੇ ਨਹੀਂ ਜੀ, ਬਾਟਾ ਤਾਂ ਮਾਂਜਿਆ ਗਿਆ। ਕਹਿੰਦੇ ਫੇਰ? ਕਹਿੰਦੇ ਮੈਂ ਆਪਣੇ ਮਨ ਨੂੰ ਮਾਂਜ ਰਿਹਾ, ਮੈਂ ਆਪਣੇ ਮਨ ਨੂੰ ਮਾਂਜ ਰਿਹਾ। ਕਹਿੰਦੇ ਤੈਨੂੰ ਕਿਵੇਂ ਪਤਾ ਲੱਗੇਗਾ ਤੇਰਾ ਮਨ ਸਾਫ਼ ਹੋਇਆ? ਕਹਿੰਦੇ ਜੀ ਮੈਨੂੰ ਉਦੋਂ ਪਤਾ ਲੱਗੇਗਾ ਜਦੋਂ ਆਹ ਬਾਟਾ ਮਾਂਜਦਿਆਂ ਨਾ, ਜਦੋਂ ਇਹਦੇ ਵਿੱਚੋਂ ਮੈਨੂੰ ਆਪਣੀ ਥਾਵੇਂ ਤੁਹਾਡੀ ਤਸਵੀਰ ਦਿਸਣ ਲੱਗ ਪਈ, ਉਦਣ ਮੈਂ ਸਮਝਾਂਗਾ ਮੇਰਾ ਮਨ ਮਾਂਜਿਆ ਗਿਆ। ਪਰ ਅਜੇ ਇਹਦੇ ਵਿੱਚੋਂ ਮੈਨੂੰ ਮੈਂ ਹੀ ਦਿਸਦਾ। ਜਿੱਦਣ ਮੇਰੇ ਵਿੱਚੋਂ ਮੈਨੂੰ ਤੂੰ ਦਿਸਣ ਲੱਗ ਪਿਆ, ਉਦਣ ਮੇਰਾ ਪ੍ਰੇਮ ਹੈ, ਅਤੇ ਜਿੱਦਣ ਮੇਰੇ ਵਿੱਚੋਂ ਮੈਨੂੰ ਮੈਂ ਹੀ ਦਿਸੀ ਜਾਂਦਾ, ਉਹਨਾਂ ਚਿਰ ਮੇਰਾ ਪ੍ਰੇਮ ਨਹੀਂ। ਗੁਰੂ ਨਾਲ ਸਨੇਹ ਉਹਦਾ ਬਣਦਾ ਜਿਹੜਾ ਆਪਣੇ ਅੰਦਰੋਂ ਮੈਂ ਮਾਰ ਲੈਂਦਾ ਹੈ, ਅਤੇ ਜਿਹਦੀ ਮੈਂ ਦੀ ਹੋਂਦ ਹੈ ਉਹ ਮੈਂ ਦੀ ਹੋਂਦ ਰੱਖਣ ਵਾਲਾ ਕਦੇ ਸਨੇਹ ਨਹੀਂ ਨਿਭਾ ਸਕਦਾ, ਉਹ ਪ੍ਰੇਮ ਨਹੀਂ ਨਿਭਾ ਸਕਦਾ। ਕਿਉਂ? ਕਿਉਂਕਿ ਜਿੱਥੇ ਪ੍ਰੇਮ ਨਿਭਾਉਣ ਦੀ ਵਾਰੀ ਆਈ, ਉੱਥੇ ਫਿਰ ਉਹ ਆਪਣੇ ਬਾਰੇ ਜ਼ਰੂਰ ਸੋਚੇਗਾ, ਉਹ ਮੈਂ ਵੀ ਕੁਛ ਹਾਂ। ਜੇ ਮੈਂ ਖਤਮ ਹੋ ਗਈ ਫਿਰ ਉਹ ਇਹ ਆਖੇਗਾ ਨਹੀਂ, ਉਹੀ ਉਹ ਹੈ। ਪ੍ਰੇਮ ਨਿਭਾਉਣ ਲੱਗਿਆਂ ਫਿਰ ਭਾਵੇਂ ਜਾਨ ਕਿਉਂ ਨਾ ਵਾਰ ਨਹੀਂ ਪੈ ਜਾਏ, ਵਾਰ ਜਾਂਦਾ ਕਿਉਂਕਿ ਮੈਂ ਖਤਮ ਹੈ। ਇਹੀ ਕਾਰਨ ਜੀ ਗੁਰੂ ਕੇ ਸਿੱਖ ਗੁਰੂ ਸਾਹਿਬ ਜੀ ਤੋਂ ਆਪਣਾ ਆਪਾ ਵਾਰ ਗਏ, ਸ਼ਹੀਦੀਆਂ ਦੇ ਜਾਮ ਇਸੇ ਕਰਕੇ ਪੀ ਗਏ ਹੋ, ਕਿਉਂਕਿ ਉਹਨਾਂ ਨੇ ਮੈਂ ਖਤਮ ਕਰ ਲਈ, ਗੁਰੂ ਹੀ ਗੁਰੂ ਰਹਿ ਗਏ। ਜਦੋਂ ਗੁਰੂ ਹੀ ਗੁਰੂ ਰਹਿ ਗਿਆ ਫਿਰ ਗੁਰੂ ਤੋਂ ਵਾਰ ਗਏ ਆਪਣਾ ਆਪਾ। ਫਿਰ ਇਹ ਨਹੀਂ ਵੀ ਜੇ ਆਪਣੇ ਆਪੇ ਵਾਰਨ ਨੂੰ ਵਾਰਨ ਦੀ ਲੋੜ ਪਈ ਤਾਂ ਅਗਲੇ ਆਪਣੇ ਬਾਰੇ ਸੋਚਦੇ ਨਹੀਂ, ਉਹ ਆਪਣੀਆਂ ਜਾਨਾਂ ਬਚਾਓ। ਅਗਲੇ ਪ੍ਰੇਮ ਨਿਭਾ ਕੇ ਗਏ, ਅਸੀਂ ਆਪਣੀਆਂ ਜਾਨਾਂ ਬਚਾ ਕੇ ਕੀ ਕਰਨਾ ਜੇ ਆਪਣੇ ਪਿਆਰੇ ਦੇ ਅਸੀਂ ਕਰਮ ਹੀ ਨਾ ਆ ਸਕੇ, ਆਪਣੇ ਪਿਆਰੇ ਦੇ ਲੇਖੇ ਵਿੱਚ ਆਪਣੀ ਜਿੰਦ ਹੀ ਨਾ ਲਾ ਸਕੇ, ਫਿਰ ਸਾਡਾ ਪ੍ਰੇਮ ਕੈਸਾ। ਇਸੇ ਨੂੰ ਧੰਨ ਗੁਰੂ ਅੰਗਦ ਸਾਹਿਬ ਨੇ ਕਿਹਾ, ਜਿਸ ਪਿਆਰੇ ਸਿਓ ਨੇਤ ਤੇ ਸਾਗੈ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਨਾ। ਇਹੀ ਨੇਹ ਹੈ ਜਿਹਨੂੰ ਬਾਬਾ ਕਬੀਰ ਸਾਹਿਬ ਕਹਿੰਦੇ, ਜੋ ਤਨ ਚੀਰੈ ਅੰਗ ਨਾ ਮੋਰੋ, ਪਿੰਡ ਪਰੈ ਤੋ ਪ੍ਰੀਤ ਨਾ ਤੋਰੋ, ਹਮ ਤੁਮ ਬੀਚ ਭਇਓ ਨਹੀਂ ਕੋਈ, ਤੁਮ ਹੈ ਸੁਕੰਤ ਨਾਰ ਹਮ ਸੋਈ, ਕਹਿਤ ਕਬੀਰ ਸੁਨੋ ਰੇ ਲੋਈ, ਅਬ ਤੁਮਰੀ ਪ੍ਰਤੀਤ ਨਾ ਹੋਈ। ਮਾਲਕਾ ਹੁਣ ਤੇ ਭਾਵੇਂ ਜਾਨਵਾਰ ਨਹੀਂ ਪੈ ਜੇ, ਪਰ ਪ੍ਰੇਮ ਤੇਰੇ ਨਾਲ ਨਿਭਾਵਾਂਗੇ, ਨੇਹ ਤੇਰੇ ਨਾਲ ਨਿਭਾਵਾਂਗੇ। ਭਾਗ ਮਸਤਕ ਹੋਏ ਜਿਸ ਕਹਿ ਤਿਸ ਗੁਰ ਨਾਲ ਸੁਨੇਹਾ, ਉਹਦਾ ਫਿਰ ਗੁਰੂ ਨਾਲ

ਤਨ ਕਹੈ ਨਾਨਕ ਮਿਲ ਸਾਧ ਸੰਗਤ। ਕਹਿੰਦੇ ਦਾਸ ਨਾਨਕ ਜੀ ਇਹ ਗੱਲ ਆਖ ਰਹੇ ਨੇ, ਮਿਲ ਸਾਧ ਸੰਗਤ, ਸਤ ਸੰਗਤ ਵਿੱਚ ਮਿਲ ਕੇ ਹਰ ਹਰ ਨਾਮ ਪੂਜਿਹਾ, ਉਹ ਰੱਬ ਦੇ ਨਾਮ ਨੂੰ ਜਪਿਆ ਜਾਂਦਾ। ਰੱਬ ਦੇ ਨਾਮ ਨੂੰ ਜਪਣਾ ਹੀ ਅਸਲ ਵਿੱਚ ਉਹਦੀ ਬੰਦਗੀ ਤੇ

0: ਫਿਰ ਜੀ ਚੌਥਾ ਪਦਾ ਆਰੰਭ ਕੀਤਾ।
1: ਗੁਰੂ ਸਾਹਿਬ ਕਹਿੰਦੇ ਦਸ ਦਿਸ਼ ਦਸੇ ਦਿਸ਼ਾਵਾਂ ਖੋਜਤ ਹਮ ਫਿਰੇ, ਅਸੀਂ ਲੱਭਦੇ ਫਿਰੇ ਪਰ ਉਹ ਮਿਲਿਆ ਨਹੀਂ। ਸਾਰੀ ਧਰਤੀ ਭਰਮੀ ਪਰ ਉਹ ਮਿਲਿਆ ਨਹੀਂ। ਮਿਲਿਆ ਕਿੱਥੇ? ਹਰ ਪਾਇੜਾ ਘਰ ਆਏ ਰਾਮ। ਪਹਿਲੋਂ ਦੁਨੀਆ ਫਿਰੀ ਉਹ ਮਿਲਿਆ ਨਹੀਂ, ਜਦੋਂ ਦੁਨੀਆ ਫਿਰ ਕੇ ਘਰੇ ਆ ਗਿਆ ਫਿਰ ਕੌਣ ਮਿਲਿਆ? ਫਿਰ ਉਹ ਘਰ ਦੇ ਵਿੱਚ ਮਿਲਿਆ। ਇਹਦਾ ਮਤਲਬ ਮੈਂ ਅਣਜਾਣ ਸੀ, ਘਰ ਵਿੱਚ ਤੇ ਉਹ ਪਹਿਲਾਂ ਹੀ ਹੈ, ਮੈਨੂੰ ਨਹੀਂ ਪਤਾ ਉਹ ਮੇਰੇ ਘਰ ਚ ਬੈਠਾ ਹੈ, ਮੈਂ ਅਣਜਾਣ ਆ, ਮੈਂ ਅਗਿਆਨੀ ਆ, ਮੈਂ ਬਾਹਰ ਲੱਭਦਾ ਫਿਰਿਆ। ਸਤਿਗੁਰੂ ਕਹਿੰਦੇ ਜਿੱਦਣ ਦਾ ਬਾਹਰੋਂ ਲੱਭਣਾ ਛੱਡ ਕੇ ਘਰੇ ਆ ਗਿਆ ਉਦਣ ਦਾ ਘਰੇ ਹੀ ਦਿਸੀ ਜਾਂਦਾ ਹੈ।

ਹਰ ਪਾਇੜਾ ਘਰ ਆਏ। ਰਾਮ ਕਹਿੰਦੇ ਘਰੇ ਆਏ ਨੂੰ ਮੈਂ ਪ੍ਰਾਪਤ, ਜਦੋਂ ਘਰੇ ਆ ਗਿਆ ਮੈਂ ਉਦੋਂ ਮੈਨੂੰ ਮਿਲ ਗਿਆ। ਹੁਣ ਉਹ ਨਹੀਂ ਘਰੇ ਆਇਆ, ਉਹ ਤੇ ਘਰੇ ਬੈਠਾ, ਮੈਂ ਘਰੇ ਹੈ ਨਹੀਂ, ਮੈਂ ਨਹੀਂ ਘਰੇ ਹਾਂ। ਜਿੱਦਣ ਮੈਂ ਆਪਣੇ ਆਪ ਨੂੰ ਘਰੇ ਲੈ ਆਵਾਂਗਾ ਉਦਣ ਉਹਨੂੰ ਮਿਲ ਪਾਂਗਾ। ਅਸੀਂ ਘਰ ਤੋਂ ਬਾਹਰ ਹਾਂ, ਉਹ ਸਾਡਾ ਸੰਬੰਧੀ ਤੇ ਸਾਡੇ ਘਰ ਵਿੱਚ ਬੈਠਾ, ਕਿਉਂਕਿ ਘਰ ਹੀ ਉਹਦਾ। ਹਿਰਦਾ ਰੂਪੀ ਘਰ ਕਿਹਦਾ, ਸਰੀਰ ਰੂਪੀ ਘਰ ਕਿਹਦਾ, ਅਕਾਲ ਪੁਰਖ ਦਾ, ਉਹ ਤੇ ਬੈਠਾ। ਪਰ ਇਸ ਸਰੀਰ ਰੂਪੀ ਘਰ ਵਿੱਚ ਸਾਡਾ ਮਨ ਨਹੀਂ ਬਹਿੰਦਾ, ਇਹ ਬਹਿ ਜੇ ਉਹਦੇ ਸਪਏਗਾ। ਤੁਰਿਆ ਰੱਬ ਥੋੜੀ ਫਿਰਦਾ, ਤੁਰਿਆ ਤੇ ਮਨ ਫਿਰਦਾ। ਰੱਬ ਨਹੀਂ ਟਿਕਾਉਣਾ, ਮਨ ਟਿਕਾਉਣਾ, ਰੱਬ ਤੇ ਟਿਕਿਆ ਹੋਇਆ, ਉਹ ਤੇ ਸਾਰੀਆਂ ਥਾਵਾਂ ਤੇ ਬੈਠਾ। ਅਸੀਂ ਰੱਬ ਟਿਕਾਉਣ ਲੱਗ ਪਏ, ਰੱਬ ਸਥਾਪਿਤ ਕਰਨ ਲੱਗ ਪਏ ਨਾ, ਵੀ ਰੱਬ ਸਥਾਪਿਤ ਕਰਨਾ। ਅਸੀਂ ਰੱਬ ਹੀ ਲੱਭਣ ਤੁਰ ਪਏ, ਰੱਬ ਹੀ ਖੋਜਣ ਤੁਰ ਪਏ, ਜਦ ਕਿ ਖੋਜਣਾ ਤੇ ਅਸੀਂ ਆਪਣਾ ਆਪਾ ਸੀ। ਅਸੀਂ ਰੱਬ ਨੂੰ ਘਰੇ ਲਿਆਉਣ ਤੁਰ ਪਏ, ਆਪ ਬਾਹਰ ਚਲੇ ਗਏ, ਉਹ ਤੇ ਪਹਿਲਾਂ ਹੀ ਘਰ ਚ ਬੈਠਾ। ਘਰੇ ਅਸੀਂ ਨਹੀਂ ਆ, ਆਪਣੇ ਆਪ ਨੂੰ ਮੋੜ ਕੇ ਲਿਆਉਣਾ। ਇਸੇ ਕਰਕੇ ਬਾਪੂ ਜੀ ਦੀ ਬਾਣੀ ਪਵਨ ਬਚਨ ਆਪ ਜੀ ਦੀਆਂ ਰਸਨਾਵਾਂ ਤੇ ਰਹਿੰਦਾ ਹੈ, ਫਿਰ ਘਰ ਬੈਸੋ ਹਰ ਜਨ ਪਿਆਰੇ। ਇੱਥੇ ਸੰਬੋਧਨ ਕਿਹਨੂੰ ਕੀਤਾ, ਰੱਬ ਜੀ ਨੂੰ ਨਹੀਂ ਸੰਬੋਧਨ, ਇੱਥੇ ਸੰਬੋਧਨ ਮਨ ਨੂੰ ਹੈ। ਰੱਬ ਦਾ ਪਿਆਰਾ ਕਹਿ ਕੇ ਸੰਬੋਧਨ ਕੀਤਾ, ਉਹ ਮਨ ਆਪਣੇ ਘਰ ਦੇ ਵਿੱਚ ਬਹਿ ਜਾ, ਸਤਿਗੁਰ ਤੁਮਰੇ ਕਾਜ ਸਵਾਰੇ, ਗੁਰੂ ਤੇਰਾ ਕਾਰਜ ਸਵਾਰ। ਇਹ ਘਰ ਚ ਬਹਿੰਦਾ ਕਿਤੇ, ਮਨ ਹੀ ਨਹੀਂ ਬਹਿੰਦਾ। ਮਨ ਬਹਿ ਜੇ ਘਰ ਤੇ ਹੈ ਹੀ ਉਹਦਾ। ਸਤਿਗੁਰੂ ਦੀ ਬਾਣੀ ਦਾ ਬਚਨ ਪੜ੍ਹੋ, ਹਰ ਮੰਦਰ ਇਹ ਸਰੀਰ ਹੈ, ਰੱਬ ਦਾ ਘਰ ਇਹ ਸਰੀਰ ਹੈ, ਜਿੱਥੋਂ ਹਰ ਜਾਤਾ, ਜਿੱਥੋਂ ਅਕਾਲ ਪੁਰਖ ਨੂੰ ਜਾਣਿਆ ਜਾਣਾ। ਹੁਣ ਜੇ ਇਸ ਰੱਬ ਦੇ ਘਰ ਵਿੱਚ ਅਸੀਂ ਜਾਈਏ ਹੀ ਨਾ, ਹੋਰ ਸੁਖਾਲਾ ਕਰ ਲਈਏ। ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨੇ, ਜਿੱਥੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪ੍ਰਕਾਸ਼ ਹੈ ਉੱਥੇ ਜਾਣਾ ਪੈਂਦਾ, ਫਿਰ ਗੁਰੂ ਸਾਹਿਬ ਦੇ ਦਰਸ਼ਨ ਹੁੰਦੇ। ਅਸੀਂ ਉੱਥੇ ਨਾ ਜਾਈਏ, ਬਾਕੀ ਸਾਰੀਆਂ ਥਾਵਾਂ ਫਿਰ ਆਈਏ, ਫਿਰ ਕਹੀਏ ਜੀ ਸਾਨੂੰ ਤੇ ਗੁਰੂ ਸਾਹਿਬ ਦੇ ਦਰਸ਼ਨ ਹੋਏ ਨਹੀਂ। ਹੁਣ ਕਸੂਰਵਾਰ ਕੌਣ ਹੈ ਜਿਹੜਾ ਫਿਰ ਕੇ ਆ ਗਿਆ। ਗੁਰੂ ਸਾਹਿਬ ਤੇ ਪ੍ਰਕਾਸ਼ਮਾਨ ਹੈਨ, ਤੂੰ ਜਾ ਕੇ ਦਰਸ਼ਨ ਕਰ ਲਾ। ਗੁਰੂ ਸਾਹਿਬ ਨੇ ਇਨਕਾਰੀ ਥੋੜ੍ਹੀ ਹੋਣਾ ਵੀ ਤੂੰ ਦਰਸ਼ਨ ਕਰਨ ਕਿਉਂ ਆਇਆ। ਅਸੀਂ ਉਸ ਸਥਾਨ ਤੇ ਨਹੀਂ ਗਏ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੈ, ਜੇ ਜਾਂਦੇ ਤੇ ਦਰਸ਼ਨ ਹੁੰਦੇ। ਸਾਡੇ ਮਨ ਦੀ ਹਾਲਤ ਇਹ ਹੀ ਹੈ, ਮਨ ਕਹਿੰਦਾ ਮੈਨੂੰ ਰੱਬ ਨਹੀਂ ਮਿਲਿਆ। ਜਿੱਥੇ ਮਨ ਨੂੰ ਰੱਬ ਮਿਲਣਾ ਉੱਥੇ ਮਨ ਜਾਂਦਾ ਹੀ ਨਹੀਂ। ਮਨ ਨੂੰ ਰੱਬ ਕਿੱਥੋਂ ਮਿਲਣਾ, ਰੱਬ ਦੇ ਘਰ ਵਿੱਚੋਂ। ਰੱਬ ਦਾ ਘਰ ਕਿੱਥੇ ਹੈ, ਆ ਸਰੀਰ, ਮਨ ਇਹਦੇ ਵਿੱਚ ਬਹਿੰਦਾ ਹੀ ਨਹੀਂ। ਦੱਸੋ ਮਨ ਸਰੀਰ ਚ ਬਹਿੰਦਾ, ਮਨ ਟਿਕਦਾ। ਮਨ ਪਹਿਲੋਂ ਜ਼ਿਕਰ ਕੀਤਾ, ਮਨ ਵਿਚਾਰਾਂ ਨੇ, ਵਿਚਾਰਾਂ ਦਾ ਸਮੂਹ ਮਨ ਹੈ। ਕੀ ਵਿਚਾਰਾਂ ਸਾਡੀਆਂ ਕਦੇ ਘਰ ਦੇ ਵਿੱਚ ਟਿਕਣ ਵਾਲੀਆਂ ਹਨ? ਮਨ ਜਦੋਂ ਵੇਖ ਲਓ ਕਿਸੇ ਨਾ ਕਿਸੇ ਲਾਲਸਾ ਵਿੱਚ ਭੱਜਿਆ ਹੀ ਫਿਰਦਾ, ਤੇ ਮੁੜ ਕੇ ਅਸੀਂ ਆਖੀ ਜਾਈਏ ਜੀ ਸਾਨੂੰ ਰੱਬ ਨਹੀਂ ਮਿਲਿਆ, ਰੱਬ ਦੇ ਦਰਸ਼ਨ ਨਹੀਂ ਹੋਏ। ਰੱਬ ਦੇ ਦਰਸ਼ਨ ਤੇ ਤਾਂ ਹੁੰਦੇ ਜੇ ਆਪਣੇ ਘਰ ਵਿੱਚ ਆਉਂਦਾ। ਕਹਿੰਦੇ ਗੁਰੂ ਸਾਹਿਬ ਨੇ ਦਇਆ ਕੀਤੀ, ਪਹਿਲੋਂ ਮੈਂ ਫਿਰਿਆ। ਕਹਿੰਦੇ ਇਹ ਨਹੀਂ ਫਿਰਿਆ ਨਹੀਂ, ਤੇ ਫਿਰਿਆ ਵੀ ਇੱਕ ਅੱਧਾ ਕੋਨਾ ਨਹੀਂ, ਸਾਰੀ ਦੁਨੀਆ ਫਿਰਿਆ। ਦਹ ਦਿਸ਼ ਖੋਜਤ ਹਮ ਫਿਰੇ, ਮੇਰੇ ਲਾਲ ਜੀਓ ਹਰ ਪਾਇੜਾ। ਕਹਿੰਦੇ ਰੱਬ ਮਿਲ ਗਿਆ, ਪਰ ਰੱਬ ਮਿਲਿਆ ਘਰ ਆਏ ਰਾਮ, ਜਦੋਂ ਮੈਂ ਆਪਣੇ ਘਰੇ ਵਾਪਸ ਆ ਗਿਆ। ਕਹਿੰਦੇ ਫਿਰ ਮੈਨੂੰ ਆ ਕੇ ਪਰਮੇਸ਼ਰ ਮਿਲਿਆ ਹੈ।

ਹੁਣ ਸਤਿਗੁਰੂ ਨੇ ਬਿਲਕੁਲ ਸਪਸ਼ਟ ਕੀਤੇ, ਹਰ ਮੰਦਰ ਰੱਬ ਦਾ ਘਰ, ਹਰ ਜੀਉ ਸਾਜੇ ਆ, ਅਕਾਲ ਪੁਰਖ ਪਰਮੇਸ਼ਵਰ ਨੇ ਸਾਜੇ ਹੈ, ਭਾਵ ਸਰੀਰ ਘਰ, ਆ ਘਰ ਹਰ ਮੰਦਰ, ਹਰ ਸਾਜੇ ਹਰ ਜੀਉ ਸਾਜੇ ਆ ਮੇਰੇ ਲਾਲ ਜੀਉ। ਕਹਿੰਦੇ ਉਹਨੇ ਸਾਜਤਾ, ਸਾਜ ਕੇ ਫਿਰ ਹਰ ਤਿਸਮੈਂ ਰਹਿਆ ਸਮਾਏ ਰਾਮ, ਫਿਰ ਰੱਬ ਉਹਦੇ ਵਿੱਚ ਸਮਾ ਵੀ ਗਿਆ। ਅਸੀਂ ਆਪਣਾ ਘਰ ਬਣਵਾਇਆ ਕਾਹਦੇ ਲਈ? ਵੀ ਅਸੀਂ ਰਹਿ ਸਕੀਏ। ਇਸ ਲਈ ਤਾਂ ਨਹੀਂ ਬਣਵਾਇਆ ਵੀ ਆਪ ਘਰੋਂ ਬਾਹਰ ਰਵਾਂਗੇ ਅਤੇ ਘਰ 'ਚ ਲੋਕ ਰਹਿਣਗੇ, ਇਸ ਲਈ ਬਣਵਾਇਆ? ਆਪਾਂ ਘਰ ਦੀ ਇਮਾਰਤ ਬਣਵਾਉਂਦੇ ਹਾਂ ਕਾਹਦੇ ਵਾਸਤੇ ਬਣਵਾਉਂਦੇ? ਅਸੀਂ ਰਵਾਂਗੇ। ਅਤੇ ਇਹ ਕਿੱਡੀ ਕੁ ਸਿਆਣਪ ਹੈ, ਘਰ ਬਣਵਾ ਕੇ ਆਪ ਬੰਦਾ ਘਰੋਂ ਬਾਹਰ ਰਹਿੰਦਾ, ਫਿਰ ਇਹ ਘਰੇ ਲੋਕਾਂ ਨੂੰ ਆਖੇ ਵੀ ਤੁਸੀਂ ਰਹੀ ਚੱਲੋ, ਕੋਈ ਗੱਲ ਨਹੀਂ, ਕਿੱਡੀ ਕੁ ਸਿਆਣਪ ਹੈ। ਅਕਾਲ ਪੁਰਖ ਪਰਮੇਸ਼ਵਰ ਨੇ ਘਰ ਬਣਾਇਆ, ਇਹਦੇ ਵਿੱਚ ਉਹ ਬਹਿ ਗਿਆ, ਟਿਕ ਗਿਆ। ਹੁਣ ਉਹ ਤੇ ਇਸ ਕਰਕੇ ਬੈਠਾ ਵੀ ਇਹ ਜੀਵ ਨੂੰ ਸਮਝ ਲੱਗੇ ਵੀ ਮੇਰੇ ਘਰ ਵਿੱਚ ਮੇਰਾ ਮਾਲਕ ਵੀ ਬੈਠਾ ਹੈ, ਤੇ ਮੈਂ ਆਪਣੇ ਮਾਲਕ ਦੇ ਦਰਸ਼ਨ, ਆਪਣੇ ਮਾਲਕ ਦੇ ਦੀਦਾਰ ਕਰ ਸਕਾਂ। ਉਹ ਘਰ ਬਣਾਉਣ ਵਾਲਾ ਘਰ ਦੇ ਵਿੱਚ ਬੈਠਾ, ਜਿੰਨੇ ਰਹਿਣਾ ਸੀ ਉਹ ਬਾਹਰ ਤੁਰਿਆ ਫਿਰਦਾ ਹੈ, ਬਣਾਉਣ ਵਾਲਾ ਵਿੱਚ ਹੀ ਬੈਠਾ। ਉਹ ਤੇ ਕਹਿ ਰਿਹਾ ਤੂੰ ਘਰ ਵਿੱਚ ਆ, ਇਸ ਘਰ ਵਿੱਚ ਬਹਿ। ਬੰਦਾ ਵੇਖੋ ਕਿੱਡਾ ਮੂਰਖ ਹੈ, ਘਰ ਨੂੰ ਆਪਣਾ ਦੱਸੀ ਜਾਂਦਾ ਪਰ ਘਰ ਵਿੱਚ ਬਹਿੰਦਾ ਨਹੀਂ ਹੈ। ਮਨ ਨੂੰ ਪੁੱਛੋ ਸਰੀਰ ਕਿਹਦਾ ਹੈ, ਕੀ ਕਹਿੰਦਾ? ਮੇਰਾ। ਗੁਰੂ ਸਾਹਿਬ ਕਹਿੰਦੇ ਘਰ ਹੈ ਰੱਬ ਦਾ, ਰੱਬ ਦਾ ਘਰ ਹੈ, ਮਨ ਕਹਿੰਦਾ ਮੇਰਾ। ਤੇ ਮਨ ਨੂੰ ਹੀ ਸਵਾਲ ਕਰ ਲਓ, ਮਨਾ ਇਹਦੇ ਵਿੱਚ ਕਦੇ ਬੈਠਾ ਵੀ ਹੈ? ਘਰ ਤੇ ਤੂੰ ਕਹੀ ਜਾਂਦਾ ਮੇਰਾ, ਇਹਦੇ ਵਿੱਚ ਕਦੇ ਬਹਿ ਕੇ ਵੀ ਵੇਖ। ਜੇ ਕਦੇ ਬੈਠੇ ਤੇ ਤੈਨੂੰ ਅੰਦਰ ਬੈਠਾ ਤੇਰਾ ਮਾਲਕ ਵੀ ਦਿਸੇ, ਪਰ ਤੂੰ ਆਪਣੇ ਘਰ ਵਿੱਚ ਜਿਹਨੂੰ ਆਪਣਾ ਕਹੀ ਜਾਂਦਾ ਇਹਦੇ ਵਿੱਚ ਕਦੇ ਬੈਠਾ ਨਹੀਂ। ਜੇ ਕਦੇ ਬੈਠ ਜਾਏ ਸਾਹਿਬ ਕਹਿੰਦੇ ਫਿਰ ਉਹ ਦਿਸ ਵੀ ਪਵੇ, ਹਰ ਤਿਸਮੈਂ ਰਹਿਆ ਸਮਾਏ ਰਾਮ, ਕਿਉਂਕਿ ਉਹ ਅਕਾਲ ਪੁਰਖ ਪਰਮੇਸ਼ਵਰ ਇਹਦੇ ਵਿੱਚ ਸਮਾਇਆ ਹੋਇਆ।

ਸਤਿਗੁਰੂ ਕਹਿੰਦੇ ਪਰ ਇਹ ਸੋਝੀ ਮਿਲਣੀ ਗੁਰੂ ਰਾਹੀਂ। ਸਰਬੇ ਸਮਾਣਾ, ਸਾਰਿਆਂ ਵਿੱਚ ਉਹ ਸਮਾਇਆ ਆਪ ਸਵਾਮੀ ਆਪ ਮਾਲਕ ਗੁਰਮੁਖ ਗੁਰੂ ਦੁਆਰਾ ਪ੍ਰਗਟ ਹੋਇਆ। ਕਹਿੰਦੇ ਗੁਰੂ ਦੀ ਸਿੱਖਿਆ ਰਾਹੀਂ ਇਸ ਗੱਲ ਦੀ ਸੋਝੀ ਆਉਂਦੀ ਹੈ ਕਿ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਪੋਹਪ ਮੱਧ ਜਿਉਂ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਸ਼ਾਈ ਤੈਸੇ ਹੀ ਹਰ ਬਸੈ ਨਿਰੰਤਰ ਘੱਟ ਹੀ ਖੋਜੋ ਭਾਈ। ਇਹ ਸਾਰੀ ਕਹਿੰਦੇ ਸੋਝੀ ਨਾ ਫਿਰ ਮੈਨੂੰ ਉਹ ਮੇਰੇ ਗੁਰੂ ਨੇ ਦਿੱਤੀ ਅਤੇ ਮੈਨੂੰ ਆਖਿਆ ਉਹ ਆਪਣਾ ਘਰ ਖੋਜ ਉਹ ਤੇਰੇ ਘਰ ਅੰਦਰ ਹੀ ਬੈਠ

ਫਿਰ ਜਦੋਂ ਗੁਰੂ ਕੋਲੋਂ ਗਿਆਨ ਮਿਲ ਗਿਆ ਅੰਧੇਰਾ ਮਿਟ ਗਿਆ, ਅੰਧੇਰਾ ਅਗਿਆਨਤਾ ਮਿਟਿਆ, ਅੰਧੇਰਾ ਦੁੱਖ ਨਾਠਾ ਹਨੇਰਾ ਦੁੱਖ ਦਾ ਕਾਰਨ ਬਣਦਾ, ਕਿਉਂਕਿ ਹਨੇਰੇ 'ਚ ਬੰਦਾ ਠੋਡੇ ਖਾਂਦਾ ਅਤੇ ਜਦੋਂ ਠੋਕਰਾਂ ਪੈਂਦੀਆਂ ਨੇ ਫਿਰ ਇਨਸਾਨ ਦੁਖੀ ਹੁੰਦਾ। ਇਸ ਲਈ ਅਗਿਆਨਤਾ ਜਿਹੜੀ ਉਹ ਦੁੱਖ ਦਾ ਕਾਰਨ ਬਣਦੀ ਹੈ, ਕਿਉਂਕਿ ਅਗਿਆਨਤਾ ਕਰਕੇ ਬੰਦਾ ਠੋਕਰਾਂ ਖਾਂਦਾ। ਜਦੋਂ ਗੁਰੂ ਬਖਸ਼ਿਸ਼ ਹੋਈ, ਗਿਆਨ ਮਿਲਿਆ, ਅਗਿਆਨਤਾ ਮੁੱਕ ਗਈ, ਅਗਿਆਨਤਾ ਮੁੱਕਣ ਦੇ ਨਾਲ ਨਾਲ ਦੁੱਖ ਵੀ ਮੁੱਕ ਗਿਆ, ਮਿਟਿਆ ਅੰਧੇਰਾ ਦੁੱਖ ਨਾਠਾ, ਅਮਿਓਂ ਹਰ ਰਸ ਚੋਇਆ। ਕਹਿੰਦੇ ਹੁਣ ਅੰਮ੍ਰਿਤ ਰੂਪੀ ਰਸ, ਉਸ ਅਕਾਲ ਪੁਰਖ ਪਰਮੇਸ਼ਵਰ ਦਾ ਨਾਮ ਰੂਪੀ ਰਸ, ਉਹਦੀ ਪ੍ਰਾਪਤੀ

ਜਿੱਥੋਂ ਆਰੰਭਤਾ ਕੀਤੀ ਸੀ ਇਸ ਪਦੇ ਦੀ, ਉੱਥੇ ਮਾਲਕ ਨੇ ਕਿਹਾ ਵੀ 10 ਦਿਸ਼ਾਂ ਵਿੱਚ ਫਿਰਿਆ ਪਰ ਉਹ ਮਿਲਿਆ ਨਹੀਂ, ਮਿਲਿਆ ਅਤੇ ਘਰੇ ਆ ਕੇ ਮਿਲਿਆ। ਹੁਣ ਜਦੋਂ ਘਰੇ ਆ ਕੇ ਮਿਲ ਗਿਆ, ਹੁਣ ਦ੍ਰਿਸ਼ਟੀ ਬਦਲ ਗਈ, ਜਦੋਂ ਨਜ਼ਰੀਆ ਬਦਲ ਗਿਆ, ਫਿਰ ਹੁਣ ਜਹਾਂ ਦੇਖਾਂ ਤਹਾਂ ਸੁਆਮੀ, ਹੁਣ ਜਿੱਥੇ ਵੀ ਦੇਖਦਾ ਉੱਥੇ ਉਹੀ ਉਹ ਦਿਸਦਾ। ਪਾਰ ਬ੍ਰਹਮ ਸਭ ਠਾਏ, ਪਹਿਲਾਂ ਫਿਰ ਕੇ ਵੀ ਨਹੀਂ ਸੀ ਦਿਸਦਾ, ਜਿੱਦਣ ਦਾ ਆਪਣੇ ਘਰ ਵਿੱਚੋਂ ਵੇਖਿਆ ਉਦਣ ਦਾ ਹੁਣ ਸਾਰੀਆਂ ਥਾਵਾਂ 'ਤੇ ਉਹੀ ਨਜ਼ਰ

ਸ਼ਬਦ ਦੀ ਸੰਪੂਰਨਤਾ ਕੀਤੀ ਕਹਿੰਦੇ ਜਨ ਕਹੈ ਨਾਨਕ ਨਾਨਕ ਜੀ ਇਹ ਆਖ ਰਹੇ ਨੇ ਸਤਿਗੁਰ ਮਿਲਾਇਆ ਗੁਰੂ ਨੇ ਮਿਲਾਇਆ ਹੈ ਹਰ ਪਾਇੜਾ ਘਰ ਆਏ ਫਿਰ ਮੈਨੂੰ ਮੇਰਾ ਅਕਾਲ ਪੁਰਖ ਘਰ ਦੇ ਵਿੱਚ ਹੀ ਮਿਲ ਗਿਆ ਕਿਉਂਕਿ ਗੁਰੂ ਨੇ ਮੇਰਾ ਮਿਲਾਪ ਉਹਦੇ ਨਾਲ ਕਰਵਾ ਦਿੱਤਾ ਹੈ ਗੁਰੂ ਨੇ ਮੇਰਾ ਮੇਲ ਉਹਦੇ ਨਾਲ ਕਰਵਾਇਆ ਹੈ ਗੁਰੂ ਨੇ ਮੈਨੂੰ ਦੱਸਿਆ ਘਰ ਖੋਜ ਆਪਣੀ ਖੋਜ ਕਰ ਆਪਣੀ ਪੜਤਾਲ ਕਰ ਜਿੱਦਣ ਆਪਣੀ ਪੜਤਾਲ ਆਪਣੀ ਖੋਜ ਕਰੇਗਾ ਉੱਦਣ ਤੇਰੂ ਤੈਨੂੰ ਤੇਰੇ ਅੰਦਰ ਬੈਠਾ ਦਿਸੇਗਾ ਇਹ ਸੋਝੀ ਗੁਰੂ ਨੇ ਦਿੱਤੀ ਗੁਰੂ ਦੀ ਦਿੱਤੀ ਸੋਝੀ ਸਦਕਾ ਮੈਨੂੰ ਮੇਰਾ ਮਾਲਕ ਘਰ ਦੇ ਵਿੱਚ ਬੈਠਿਆਂ ਹੀ ਮਿਲ ਗਿਆ ਬਸ ਘਰ ਵਿੱਚ ਬਹਿਣਾ ਹੀ ਔਖਾ ਹੈ ਘਰ ਵਿੱਚ ਬਹਿਣਾ ਹੀ ਔਖਾ ਹੈ ਆਮ ਕਰਕੇ ਵੇਖੋ ਤੁਸੀਂ ਸਰੀਰ ਕਰਕੇ ਵੀ ਬੰਦਾ ਘਰੇ ਨਹੀਂ ਬਹਿੰਦਾ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਤੁਰਿਆ ਹੀ ਫਿਰਦਾ ਕਹਿੰਦਾ ਮੈਨੂੰ ਘਰ 'ਚ ਬਹਿਣਾ ਬੜਾ ਔਖਾ ਲੱਗਦਾ ਘਰ ਦੇ ਵਿੱਚ ਬਹਿਣਾ ਬੜਾ ਔਖਾ ਲੱਗਦਾ ਬਾਹਰੀ ਤੌਰ 'ਤੇ ਵੀ ਘਰ 'ਚ ਨਹੀਂ ਬਹਿੰਦਾ ਕਦੇ ਤੁਰ ਕੇ ਕਦੇ ਤੁਰ ਜਾਂਦਾ ਕਦੇ ਕਿਤੇ ਤੁਰਿਆ ਕਹਿੰਦਾ ਬਹਿ ਨਹੀਂ ਹੁੰਦਾ ਜੀ ਅਤੇ ਜੇ ਬਾਹਰੀ ਤੌਰ 'ਤੇ ਸਰੀਰ ਕਰਕੇ ਘਰੇ ਬਹਿਣਾ ਔਖਾ ਫਿਰ ਮਨ ਕਿਵੇਂ ਘਰ 'ਚ ਬਹਿ ਜੇ ਜੀ ਮਨ ਦਾ ਵੀ ਘਰ ਵਿੱਚ ਬਹਿਣਾ ਔਖਾ ਜੇ ਘਰ ਵਿਚਲੀਆਂ ਸੁੱਖ ਸਹੂਲਤਾਂ ਮੰਡਣੀਆਂ ਨੇ ਫਿਰ ਘਰੇ ਬਹਿਣਾ ਪਏਗਾ ਬਾਹਰ ਜਿਵੇਂ ਮਰਜ਼ੀ ਤੁਰੇ ਫਿਰੋ ਬਾਹਰ ਜਾ ਕੇ ਮੁੜ ਕੇ ਬੰਦਾ ਆਖੇ ਨਾ ਮੇਰੀ ਧੀ ਪੁੱਛਦੀ ਹੈ ਨਾ ਮੇਰਾ ਪੁੱਤ ਪੁੱਛਦਾ ਨਾ ਮੇਰੀ ਨੂੰਹ ਪੁੱਛਦੀ ਹੈ ਮੈਂ ਤੇ ਘਰੋਂ ਹੁਣ ਜੇ ਅੱਗੋਂ ਇਹ ਜਵਾਬ ਮਿਲ ਜੇ ਵੀ ਬਾਪੂ ਜਾਂ ਬੇਬੇ ਘਰੇ ਬੈਠੋ ਤੇ ਅਸੀਂ ਪੁੱਛੀਏ ਨਾ ਵੀ ਘਰੇ ਰਵੋ ਫਿਰ ਅਸੀਂ ਪੁੱਛੀਏ ਹਾਂ ਨਾ ਪੁੱਛੇ ਫਿਰ ਕਸੂਰਵਾਰ ਹੈ ਪੁੱਤ ਕਸੂਰਵਾਰ ਹੈ ਧੀ ਕਸੂਰਵਾਰ ਹੈ ਨੂੰਹ ਕਸੂਰਵਾਰ ਹੈ ਫਿਰ ਜੇ ਪਿਓ ਜਾਂ ਮਾਂ ਘਰੇ ਬੈਠਣ ਨਾ ਪੁੱਛ ਹੋਵੇ ਜੇ ਪਿਤਾ ਆਖੇ ਵੀ ਮੈਂ ਘਰੇ ਬਹਿ ਨਹੀਂ ਸਕਦਾ ਹੁਣ ਪੁੱਤਰ ਮਗਰ ਮਗਰ ਲੈ ਕੇ ਪਦਾਰਥ ਪਿਤਾ ਦੇ ਨਹੀਂ ਜਾਏਗਾ ਮਾਂ ਦੇ ਮਗਰ ਮਗਰ ਪਦਾਰਥ ਲੈ ਕੇ ਨਹੀਂ ਜਾਏਗਾ ਸੁੱਖ ਸਹੂਲਤਾਂ ਘਰ ਦੀਆਂ ਮੰਨਣੀਆਂ ਨੇ ਤੇ ਘਰੇ ਬਹਿਣਾ ਪਏਗਾ ਬਹਿ ਜਾਏ ਸਭ ਸੁੱਖ ਸਹੂਲਤਾਂ ਮਿਲਣਗੀਆਂ ਮਨ ਨੇ ਸੁੱਖ ਸਹੂਲਤਾਂ ਮੰਨਣੀਆਂ ਨੇ ਅਕਾਲ ਪੁਰਖ ਦੇ ਮਿਲਾਪ ਦੀਆਂ ਘਰੇ ਤੇ ਬਹਿਣਾ ਹੀ ਪਏਗਾ ਮਨ ਬਾਹਰ ਤੁਰਿਆ ਫਿਰੇ ਤੇ ਆਖੀ ਜਾਏ ਮੈਨੂੰ ਤੇ ਰੱਬ ਹੀ ਨਹੀਂ ਮਿਲਦਾ ਘਰੇ ਬਹਿ ਸਭ ਕੁਝ ਮਿਲੇਗਾ ਪਰ ਜੇ ਘਰੇ ਨਾ ਬੈਠੇ ਫਿਰ ਕੁਝ ਵੀ ਨਹੀਂ ਇਹਨੂੰ ਕਿਤੇ ਘਰੇ ਬਿਠਾਉਣਾ ਆ ਜਾਏ ਮਾਲਕ ਅੱਗੇ ਅਰਦਾਸ ਕਰਿਆ ਕਰੋ ਸਾਡਾ ਮਨ ਟਿਕੇ ਮਨ ਆਪਣੇ ਘਰ ਵਿੱਚ ਰਵੇ ਜਦੋਂ ਇਹ ਘਰ ਵਿੱਚ ਰਹੇਗਾ ਫਿਰ ਅਕਾਲ ਪੁਰਖ ਪਰਮੇਸ਼ਵਰ ਦਾ ਮਿਲਾਪ ਹੋਏ ਇਹ ਸੋਝੀ ਗੁਰੂ ਬਖਸ਼ਦੇ ਨੇ ਮਾਲਕ ਅੱਗੇ ਅਰਦਾਸ ਕਰਿਆ ਕਰੋ ਗੁਰ ਕੋ ਬਲ ਬਲ ਜਾਈਐ ਐਸੇ ਗੁਰ ਕੋ ਬਲ ਬਲ ਜਾਈਐ ਗੁਰ ਕਾਉ

ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ 'ਤੇ ਪ੍ਰਵਾਨ ਕਰ ਲੈਣ। ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਨਿਤਨੇਮ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਿਸ਼ ਕਰਕੇ ਸਤਿਗੁਰੂ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੋਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਗੁਰੂ ਬਾਬਾ ਜੀ ਕੇ ਪਾਵਨ ਬਚਨ ਆਪਣੇ ਹਿਰਦਿਆਂ ਵਿੱਚ ਵਸਾ ਲਈਏ।

0: ਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦਿ।

ਹੋਰ ਨਾਲ ਸਾਚੇ ਸਾਹਿਬਾ ਕਿਆ ਨਾਹੀਂ ਕਰਦੇ ਰਹਿ ਕਰਤਾ ਤੇਰਾ ਸਭ ਕਿਛੁ ਹੈ ਦੇਹ ਸੁਭਾਵ ਸਦਾ ਸਿਫਤ ਸਲਾਹ ਤੇਰੀ ਨਾਮ ਮਨੁ ਸਭ ਨਾਮ ਜਿਨ ਕੈ ਮਨ ਵਸਿਆ ਬਾਜੀ ਸ਼ਬਦ ਕਨੇਰੇ

ते होए सो तुमरी गत मित नानक दास।

ਹਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਸੀ ਪੀ ਸੱਚ ਇੱਕ ਓਹੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਸੀ ਪੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

ਵਾਹਿਗੁਰੂ ਜੀ ਵਾਹਿਗੁਰੂ।

ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਜਪਨ ਕਰਤਵਾ ਜੀਆ ਅੰਦਰ ਜੀਓ ਸਭ ਕੀ ਜਾਨ ਲਾ ਸਭ ਤੇਰਾ ਬਸ ਤੇਰਾ ਕਿਰਪਲਾ ਤੇਰਾ ਕਰ ਆਨੰਦ ਵਧਾਈ ਤੁਧ ਕਰ ਮਾਣ ਮਤਾ ਤੇਜ ਆਪਣਾ ਆਪ ਜਰ ਸਰਵ ਕਲਾ ਭਰਪੂਰ ਦਿਸੈ ਜਤ ਕਤਾ ਨਾਨਕ ਦਾ

0: ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨਵ ਦੀਆਂ ਵਧਾਈਆਂ ਰਾਗ ਤਨ ਪਰਵਾਰ ਪਰੀਆਂ ਸ਼ਬਦ ਗਾਵਣਿਆ ਸ਼ਬਦੋ ਤਾਂ ਗਾਵੋ ਹਰੀ ਕੇ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ
1: ਸਤਿਗੁਰੂ ਮੈਂ ਪਾਇਆ
0: ਏ ਮਨ ਮੇਰੇ ਆ ਤੂੰ ਸਦਾ ਰੂ ਹਰ ਨਾਲ ਹਰ ਨਾਲ ਹੋ

0: ਤਾਂ ਤੇਰਾ ਸਭ ਕੁਝ ਹੈ ਜਿਸ ਦੇ ਸੁਪਾਵੇ ਸਦਾ ਸਿਸਲਾ ਤੇਰੇ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰ ਕਹਿ ਨਾਨਕ ਸੱਚੇ ਸਾ ਕਿਉ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਏ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਏ ਸਦਾ ਕੁਰਬਾਨ ਕਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਸ਼ਬਦ ਤਰੂ ਪੇ ਯਾਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤਕਾਸ ਪਾਗੇ ਕਾਰਸ ਪਾਗੇ ਸ਼ਾ ਵਾਜੇ ਕਲਾ ਜਿਤ ਕਰਤਾਰੀਆਂ ਪੰਚ ਦੋ ਤੁਦ ਵਾਸ ਕੀਤੇ ਕਾਲ ਕੰਠ ਮਾਰੇ ਤੁਰ ਕਰਮ ਪਾਇਆ ਤੁਦ ਜਿਨ ਕੁਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਜਿਤ ਕਰੇ ਅਨਹਦ ਵਾਜੇ ਅਨ ਸੁਨੋ ਵਡ ਪਾਗ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੋਹਣੇ ਸੱਚੇ ਬਾਣੀ ਸੰਤ ਸਜ ਪਏ ਸਰਸੇ ਪੂਰੇ ਗੁਰ ਤੇ ਜਾਣ ਹੁਣ ਤੇ ਪੁਨਿਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਤੂ ਪੁਰੇ ਸਲੋਕ
1: ਗੁਰੂ ਪਾਣੀ ਪਿਤਾ ਮਾਤਾ ਦਰਤ ਮਾਤ ਦੇਸ ਰਾਤ ਦੇ ਦਾਈ ਦਾ ਖੇਲ ਸਲ ਜਗਤ ਚੰਗੀਆਂ ਬੁਰੀਆਂ ਵਾਚਾ ਧਰਮ ਦੋ ਕਰਮੀ ਆਪੋ ਆਪਣੀ ਕੀ ਨੇੜੇ ਕਹਿ ਦੂ ਜਿਨੀ ਨਾਮ ਤੇ ਆਇਆ ਗਏ ਮਿਸ਼ਕਤ ਕਾ ਨਾਨਕ ਤੇ ਮੁਖ ਜਲੇ ਕੇਤੇ ਛੁਟੇ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰਿ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਜਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨੌ ਨਿਧਾ ਵੇਤਾਏ। ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ।

ਦੇਖ ਕੇ ਅਣਡਿੱਠ ਕੀਤਾ ਤੇ ਨਾ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ।

ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਵਿਖੇ ਸ਼ਬਦ ਕੀਰਤਨ ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪੇਟਾ ਬੰਦਰ ਪ੍ਰਵਾਨ ਕਰਨੀ ਆ ਯਾਤਰਾਵਾਂ ਸਫਲ

ਤ੍ਰਹਜੋਰੀ ਅੰਦਰ ਪੰਚਮ ਕੜਾ ਪ੍ਰਸਾਦ ਜੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੋ ਜੀ ਸਕੇ। ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਆਪ ਜੀ ਕਰੋ ਕਿਰਪਾ, ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ। ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਿੱਖ ਪੜ੍ਹਦੇ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਸੀ ਪੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਸੀ ਪੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਸੀ ਪੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਸੀ ਪੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਸੀ ਪੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਸੀ ਪੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਸੀ ਪੀ ਸੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ।

ਸਤ ਪੌੜੀ ਵੱਡੀ ਵੱਡਾ ਪਰਤਵਾ ਜੀਆ ਅੰਦਰ ਜੀਓ ਸਭ ਕੇ ਜਾਣਦਾ ਸੁਖ ਤੇਰੇ ਬਸ ਤੇਰਾ ਕਰਪਲਾ ਤੇਰੇ ਕਰ ਆਨੰਦ ਵਧਾਈ ਤੁਧ ਕਰ ਮਨ ਮੈਂ ਤਾਂ ਤੇਜ ਆਪਣਾ ਆਪ ਚਰ ਸਰਬ ਕਲਾ ਭਰਪੂਰ ਦਿਸੈ ਜਤ ਕਤਾ ਨਾਨਕ ਦਾਸ ਦਾਸ ਆ ਗਏ ਬਿਨ

ಗಗರೆ ಗರೆ ಸಾರೆ ಸಾ ರೇರೆ ಸಾರೆ ಸಾ ನಾನಕ ಕಿ ಪ್ರ

0: ਨਾਨਕ ਰਹਿਣ ਰਜਾਈ ਰਜਾਈ ਰਜਾਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ।
1: ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕੇਵੜ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਿਹਾ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ, ਵੱਜੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਵੈਣ ਸਦੀ ਕਿੰਨੇ ਨਾ ਪਾਈਆ, ਕਰਮ ਮਿਲੇ ਨਾਹੀ ਠੱਕ ਰਹਾਈਆ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੋਂ ਦੇਹੇ ਤਿਸੇ ਕਿਆ ਚਾਰਾ, ਨਾਨਕ ਸੱਚ ਸਵਾਰ ਨਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸੱਚਾ ਨਾਉ, ਸੱਚੇ ਨਾਮ ਕੀ ਲਾਗੇ ਭੂਖ, ਉਤ ਭੁੱਖੇ ਖਾਏ ਚਲੀ ਹੈ ਦੁੱਖ, ਸੋ ਕਿਉਂ ਵਿਸਰੈ ਮੇਰੀ ਮਾਏ, ਸੱਚਾ ਸਾਹਿਬ ਸੱਚੇ ਨਾਏ ਰਹਾਉ। ਸੱਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ, ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ, ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ, ਜੇ ਵੱਡੇ ਆਪ ਤੇ ਵੱਡ ਤੇਰੀ ਦਾਤ, ਦਿਨ ਦਿਨ ਕਰਕੇ ਕੀਤੀ ਰਾਤ, ਖਸਮ ਵਿਸਾਰੇ ਤੇ ਕਮਜਾਤ, ਨਾਨਕ ਨਾਵੇਂ ਬਾਇਸ ਨਾਤ। ਰਾਗ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾਂ, ਬਿਨੋ ਕਰੋ ਗੁਰ ਪਾਸ, ਹਮ ਕੀਰੇ ਕਿਰਮ ਸਤਿਗੁਰ ਸ਼ਰਣਾਈ, ਕਰ ਦਿਆ ਨਾਮ ਪਰਗਾਸ, ਮੇਰੇ ਮੀਤ ਗੁਰਦੇਵ, ਮੋਕੋ ਰਾਮ ਨਾਮ ਪਰਗਾਸ, ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ, ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾ ਸਿਹੀ, ਮਿਲ ਸੰਗਤ ਗੁਣ ਪਰਗਾਸ, ਜਿਨਾ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਨ ਜਮ ਪਾਸ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀ ਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ, ਧੰਨ ਧੰਨ ਸਤਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੁਜਰੀ ਮਹੱਲਾ ਪੰਜਵਾਂ, ਕਾਹੇ ਰੇ ਮਾਨ ਚਿਤ ਮਹੇ ਉਦਮ, ਜਾ ਆਹਰ ਹਰ ਜੀਉ ਪ੍ਰਿਆ, ਸੈਲ ਪੱਥਰ ਮੈਂ ਜੰਤਿਉ ਪਾਏ, ਤਾਕਾ ਰਿਜ਼ਕ ਆਗੇ ਕਰ ਧਰਿਆ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, गुरप्रसाद परम पद पाया, सूके काष्ट हरिया रहाओ, जनन पिता लोक सुत बैंता, कोयरा किसकी तरिया, सिर से रिजक समाहे ठाकुर, काहे मन पाओ करिया, ऊडे ऊड़ आवे सै कौसा, तिस पाछी बचरे छरिया, तिन कवन खलावे कवन चुगावे, मन में सिमरन क्रिया, सब निदान दस अष्ट सदा, ठाकुर कर तल त्रिया, जन नानक बल बल सद बल जाइए, तेरा अंत ना पारा प्रिया, सब निदान दस अष्ट सदा,

ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨਕ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ।

ਉਚਾਰਤ ਭੇਦਾ ਜਾਕੋ ਭੇਵ ਨਾ ਪਾਵਤ ਬਿਦਾ ਤਾਕੋ ਕਰਪਾ ਹੁਣ ਅਨੁਮਾਨਤ ਮਹਾਮੂੜ ਕੱਛ ਭੇਦ ਨਾ ਜਾਣਤ ਮਹਾਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਬੁਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਂ ਹੈ ਤੇਤੀ ਤੁਮਰਾ ਲਖਾ ਨਾ ਜਏ ਪਸਾਰਾ ਕਿਹ ਵਿਦ ਸਜਾ ਪ੍ਰਥਮ ਸੰਸਾਰਾ ਇੱਕੈ ਰੂਪ ਅਨੂਪਸ ਰੂਪਾ ਰੰਕ ਭਯੋ ਰਾਵ ਕਹੀਂ ਭੂਪਾ ਅੰਡ ਜੇ ਰਸੇ ਤਜਕੀਨੀ ਉਤਪਜ ਖਾਣ

ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਮਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਰ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੀ ਸਾਹਿਬਾ ਕਿਆ ਨਾਹੀ ਘਰ ਤੇਰਾ ਹਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ

ਮੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਹੈ ਸੱਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜੇਨੋ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨਿਆ ਵਸਿਆ ਜੇ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣਹੋ ਸੰਤੋ ਸ਼ਬਦ ਧਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਛਵ ਤਿਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੋ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਦੁਰਕਰਮ ਪਾਇਆ ਤੁਦ ਜਿਨ ਕਉ ਸੇ ਰਾਮ ਹਰ ਕੇ ਲਾਗੇ ਕਹੇ ਨਾਨਕ ਤੈਂ ਸੁਖ ਹੋਆ

अमृति नाम ठाकुर का भयो जिसका सबसे अधारो जे को खावे जे को भंचाए।

ਨਾਹੀ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਾਇਓਈ ਤਰਸ ਪਾਇਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੈ ਹਰਿਆ ਤਰਸ ਪਾਇਆ ਬਿਹਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ।

ਇੰਦਰ ਸ਼ਬਦ ਕੀਰਤਨ ਸ਼ਬਦ ਚੌਂਕੀ ਸੋਦਰ ਰਹਿਰਾਸ ਸਾਹਿਬ ਜੀ ਦੇ ਜਾਪ ਹੋਏ। ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਹਜ਼ੂਰੀ ਅੰਦਰ ਵਿਚਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾਰਿਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜੂਰ ਕਰਨੀਆਂ ਇਹ ਯਾਤਰਾਵਾਂ ਸਫਲ ਕਰਨੀਆਂ ਜੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਸ਼ਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼

ਸਤਨਾਮ ਵਾਹਿਗੁਰੂ ਸਾਹਿਬ ਜੀਓ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਬਹੁ ਸ਼ਾਸਤਰ ਬਹੁ ਸਿਮਰਤੀ ਭਿਖੇ ਸਰਵ ਟੰਡੋਲ ਪੂਜ ਸੁਨਾਈ ਹਰ ਹਰੇ ਨਾਨਕ ਨਾਮ ਅਮੋਲ ਨਿਰਗੁਣੀ ਯਾਰ ਅਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆ ਤਿਸ ਚੀਤ ਰੱਖ ਨਾਨਕ ਨਿਭਹੀ ਨਾਲ ਦੇਨਹਾਰ ਪ੍ਰਭ ਛੋਡ ਕੈ ਲਾਗੇ ਆਨ ਸੋ ਆਏ ਨਾਨਕ ਕਹੁ ਨ ਸੀਜਈ ਬਿਨ ਨਾਵੇਂ ਪਤ ਜਾਏ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਸੋ ਕਹਾਉ ਟਲ ਗੁਰ ਸੇਵੀਐ ਆਹਿਨੇ ਸਹਿ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਹੋ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇਸਾ ਹੋ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇਸਾ ਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

ਈ ਗੁਣ ਨਿਦਾਨ ਗੁਣ ਤੇ ਨਹੀਂ ਗਾਏ ਜਾ ਕੋ ਕਿਰਪਾ ਤਾਰੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਤਨਾਮ ਵਾਹਿਗੁਰੂ ਸਾਹਿਬ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ, ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਅਦਬ ਪਿਆਰ ਸਤਿਕਾਰ ਦੇ ਨਾਲ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰ ਇਤਿਹਾਸਕ ਵਿਚਾਰ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰੂ ਜੀ ਦੇ ਪਾਵਨ ਇਤਿਹਾਸ ਦੇ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਸਮਰੱਥ ਸਤਿਗੁਰੂ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਭਨਾਂ ਦੀਆਂ ਹਾਜ਼ਰੀਆਂ ਸਤਿਗੁਰੂ ਮਹਾਰਾਜ ਦੇ ਪਾਵਨ ਚਰਨਾਂ 'ਚ ਲੱਗ ਜਾਣ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਰਾਹੀਂ ਕਵੀ ਸੰਤੋਖ ਸਿੰਘ ਜੀ ਦੇ ਦੁਆਰਾ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਬਾਦਸ਼ਾਹ ਦਰਵੇਸ਼ ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਇਤਿਹਾਸ ਨੂੰ ਲੜੀਵਾਰ ਸਰਵਣ ਕਰਦੇ ਆ ਰਹੇ ਹੋ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਆਈਆਂ ਹੋਈਆਂ ਸਿੱਖ ਸੰਗਤਾਂ ਨੂੰ ਮਹਾਰਾਜ ਜੀ ਨਿਵਾਜਦੇ ਹਨ। ਬਾਣੀ ਔਰ ਬਾਣੀ ਦੇ ਨਾਲ ਸਤਿਗੁਰੂ ਜੀ ਜੋੜ ਰਹੇ ਨੇ। ਰੋਜ਼ਾਨਾ ਹੀ ਹਜ਼ਾਰਾਂ ਪ੍ਰਾਣੀ ਖੰਡੇ ਦੀ ਪਹੁਲ ਲੈ ਕੇ ਖਾਲਸਾ ਪੰਥ ਦੇ ਵਿੱਚ ਸ਼ਾਮਲ ਹੋ ਰਹੇ ਨੇ, ਗੁਰੂ ਮਹਾਰਾਜ ਦੀਆਂ ਬਖਸ਼ਿਸ਼ਾਂ ਲੈ ਰਹੇ ਹਨ। ਜਿੱਥੇ ਬੇਅੰਤ ਸੰਗਤਾਂ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਆ ਰਹੀਆਂ ਨੇ, ਉੱਥੇ ਮਹਾਰਾਜ ਨੂੰ ਇਹ ਵੀ ਨਾਲ ਨਾਲ ਖਬਰਾਂ ਮਿਲਦੀਆਂ ਰਹੀਆਂ ਕਿ ਜਿਹੜੇ ਗੁਰੂ ਘਰ ਦੇ ਮਸੰਦ ਉਹ ਸਿੱਖ ਸੰਗਤਾਂ ਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਨੇ। ਹਾਲਾਂਕਿ ਪਹਿਲਾਂ ਵੀ ਗੁਰੂ ਮਹਾਰਾਜ ਪਾਤਸ਼ਾਹ ਜੀ ਇਹਨਾਂ ਮਸੰਦਾਂ ਦਾ ਸੌਦਾ ਲਾ ਚੁੱਕੇ ਨੇ, ਇਹਨਾਂ ਦੇ ਕੀਤੇ ਹੋਏ ਕਰਮ ਦੀ ਸਜ਼ਾ ਇਹਨਾਂ ਨੂੰ ਦੇ ਚੁੱਕੇ ਨੇ। ਹਜੇ ਵੀ ਕੁਛ ਇਲਾਕੇ ਐਸੇ ਹਨ ਜਿੱਥੇ ਮਸੰਦ ਆਪਣੀਆਂ ਮਨ ਮਰਜ਼ੀਆਂ ਕਰਦੇ ਆ ਔਰ ਗੁਰਮਤ ਤੋਂ ਉਲਟ ਹੋ ਕੇ ਜੀਵਨ ਜਿਉਂਦੇ ਨੇ ਔਰ ਸਤਿਗੁਰੂ ਨਾ ਪਾਤਸ਼ਾਹ ਦੇ ਨਾਮ 'ਤੇ ਸਿੱਖ ਸੰਗਤਾਂ ਨੂੰ ਡਰਾਉਂਦੇ ਨੇ। ਇੱਕ ਦਿਨ ਸਤਿਗੁਰੂ ਮਹਾਰਾਜ ਕੋਲ ਨਾਟਕ ਮੰਡਲੀ ਆਈ, ਸਵਾਂਗ ਜਿਹੜੇ ਰਚਦੇ ਆ, ਬੇਨਤੀ ਕੀਤੀ, ਮਹਾਰਾਜ ਜੀ ਅਸੀਂ ਤੁਹਾਨੂੰ ਇੱਕ ਨਾਟਕ ਦਿਖਾਉਣਾ ਚਾਹੁੰਦੇ ਹਾਂ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਆਖਿਆ ਕਿ ਤੁਸੀਂ ਨਾਟਕ ਜਿਹੜਾ ਉਹ ਦਿਖਾ ਸਕਦੇ ਹੋ, ਸਵਾਂਗ ਰਚ ਕੇ ਤੁਸੀਂ ਦਿਖਾ ਸਕਦੇ ਹੋ, ਕਿਸੇ ਦਾ ਰੋਲ ਪਲੇ ਕਰਨਾ, ਪਰ ਮਹਾਰਾਜ ਅਸੀਂ ਕਿਹਦਾ ਰੋਲ ਅਦਾ ਕਰੀਏ? ਅਤੇ ਫਿਰ ਸਤਿਗੁਰੂ ਮਹਾਰਾਜ ਜੀ ਦੇ ਸਨਮੁਖ ਇਹਨਾਂ ਮਸੰਦਾਂ ਦਾ ਰੋਲ, ਇਹ ਨਾਟਕ ਮੰਡਲੀ ਵਿੱਚ ਜਿੰਨੇ ਵੀ ਨੇ ਇਹ ਮਸੰਦਾਂ ਦਾ ਰੋਲ ਅਦਾ ਕਰਕੇ ਦਿਖਾ ਰਹੇ ਨੇ।
ਕਿ ਕਿਵੇਂ ਕਿਵੇਂ ਇਹ ਸਿੱਖ ਸੰਗਤਾਂ ਨੂੰ ਤੰਗ ਪਰੇਸ਼ਾਨ ਕਰਦੇ ਆ, ਜੋ ਆਪ ਜੀ ਨੇ ਕੱਲ੍ਹ ਦੇ ਇਤਿਹਾਸ ਦੇ ਵਿੱਚ ਸੁਣਿਆ ਵੀ ਇੱਕ ਗੁਰੂ ਕਾ ਸਿੱਖ ਬਣ ਗਿਆ ਔਰ ਇੱਕ ਜਿਹੜਾ ਉਹ ਮਸੰਦ ਬਣ ਗਿਆ। ਹੁਣ ਉਹ ਗੁਰੂ ਕਾ ਸਿੱਖ ਆਰਥਿਕ ਪੱਖ ਦੇ ਵਿੱਚ ਕਮਜ਼ੋਰ ਹੈ, ਰੋਜ਼ਾਨਾ ਕਮਾਉਣਾ ਅਤੇ ਰੋਜ਼ਾਨਾ ਹੀ ਖਾਣਾ, ਮਿਹਨਤ ਕਰਕੇ ਖਾਣ ਵਾਲਾ ਇਹ ਪਰਿਵਾਰ ਹੈ ਅਤੇ ਮਸੰਦ ਆ ਕੇ ਜਦੋਂ ਇਹਦੇ ਕੋਲੋਂ ਗੁਰੂ ਘਰ ਦੇ ਨਾਮ 'ਤੇ ਦਸਵੰਧ ਮੰਗਦੇ ਆ, ਜਿਵੇਂ ਕਿਵੇਂ ਕਰਕੇ ਇਹ ਉਸ ਵੇਲੇ ਜਿਹੜੇ ਚਾਂਦੀ ਦੇ ਸਿੱਕੇ ਔਰ ਸੋਨੇ ਦੀਆਂ ਮੋਹਰਾਂ ਚੱਲਦੀਆਂ ਉਸ ਟਾਈਮ, ਅੱਜ ਦੀ ਕਰੰਸੀ ਵਿੱਚ ਆਪਾਂ ਦੇਖਾਂਗੇ ਰੁਪਈਏ ਚੱਲਦੇ ਨੇ, ਵੱਖਰੇ ਵੱਖਰੇ ਮੁਲਕਾਂ ਦੀ ਵੱਖਰੀ ਵੱਖਰੀ ਕਰੰਸੀ ਹੈ, ਕਿਤੇ ਪੌਂਡ ਹੈ, ਕਿਤੇ ਡਾਲਰ ਹੈ, ਕਿਤੇ ਕੁਛ। ਜਿੱਥੇ ਅਸੀਂ ਰਹਿੰਦੇ ਹਾਂ ਇੱਥੇ ਰੁਪਈਏ ਚੱਲਦੇ ਆ, ਭਾਰਤ ਦੀ ਕਰੰਸੀ ਹੋਰ ਹੈ, ਪਾਕਿਸਤਾਨ ਦੀ ਹੋਰ ਹੈ, ਜਰਮਨ ਦੀ ਹੋਰ ਹੈ, ਫਰਾਂਸ ਦੀ ਹੋਰ ਹੈ। ਉਸ ਵੇਲੇ ਸੋਨੇ ਦੀ ਮੋਹਰ ਅਤੇ ਚਾਂਦੀ ਦੇ ਜਿਹੜੇ ਆ ਉਹ ਸਿੱਕੇ ਚੱਲਦੇ ਆ। ਜਦੋਂ ਹੁਣ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਦੇਖ ਰਹੇ ਆ ਇਹ ਸਵਾਂਗ ਰਚਨ ਵਾਲੇ ਮਸੰਦ ਦਾ ਵੀ ਰੋਲ ਅਦਾ ਕਰ ਰਹੇ ਨੇ ਅਤੇ ਗੁਰੂ ਕੇ ਸਿੱਖ ਦਾ ਵੀ, ਜਿੰਨੇ ਵੀ ਗੁਰੂ ਮਹਾਰਾਜ ਦੇ ਕੋਲ ਆਏ ਹੋਏ ਅਨੰਦਪੁਰ ਸਾਹਿਬ ਸਿੱਖ ਸੰਗਤਾਂ ਸਾਰੇ ਹੀ ਦੇਖ ਰਹੇ ਨੇ ਕਿ ਜਦੋਂ ਉਹਨੇ ਚਾਂਦੀ ਦਾ ਸਿੱਕਾ ਦਿੱਤਾ, ਇਹ ਕ੍ਰੋਧਿਤ ਹੋ ਗਿਆ ਮਸੰਦ, ਔਰ ਬੜਾ ਇਹਨੇ ਮਾੜਾ ਅਪ ਸ਼ਬਦ ਜਿਹੜਾ ਉਹ ਗੁਰੂ ਕੇ ਸਿੱਖ ਨੂੰ ਬੋਲਣਾ ਕੀਤਾ। ਅਗਲੇਰੇ ਇਤਿਹਾਸ ਵਿੱਚ ਕਵੀ ਜੀ ਜੋ ਜ਼ਿਕਰ ਕਰਦੇ ਨੇ ਬੜੇ ਪਿਆਰ ਸਤਿਕਾਰ ਨਾਲ ਉਸ

ਜਿਹੜਾ ਇਹ ਮਸੰਦ ਹੈ ਇਹ ਗੁੱਸੇ ਵਿੱਚ ਕ੍ਰੋਧ ਵਿੱਚ ਆ ਕੇ ਬੋਲਦਾ ਵੀ ਤੂੰ ਇਹ ਕੀ ਕੀਤਾ ਹੇ ਮੂਰਖਾ, ਤੂੰ ਮੈਨੂੰ ਇੱਕ ਚਾਂਦੀ ਦਾ ਸਿੱਕਾ ਦੇ ਰਿਹਾ ਪਰ ਪੰਜ ਜਿਹੜੇ ਆ ਉਹ ਮੈਨੂੰ ਤੂੰ ਸਿੱਕੇ ਕਿਉਂ ਨਹੀਂ ਦੇ ਰਿਹਾ? ਜੋ ਤੇਰਾ ਦਸਵੰਦ ਬਣਦਾ ਹੈ ਗੁਰੂ ਘਰ ਦੇ ਨਾਮ ਦਾ ਉਹ ਪੰਜ ਸਿੱਕੇ ਚਾਂਦੀ ਦੇ ਤੈਨੂੰ ਦੇਣ

ਮਸੰਦਾਂ ਦੇ ਵਿੱਚ ਇੰਨੀ ਗਿਰਾਵਟ ਆ ਚੁੱਕੀ ਹੈ, ਬੁੱਧੀ ਭ੍ਰਿਸ਼ਟ ਹੋ ਚੁੱਕੀ ਹੈ ਔਰ ਗੁਰਮਤ ਤੋਂ ਕੋਹਾਂ ਦੂਰ ਜਾ ਚੁੱਕੇ ਨੇ। ਜਦੋਂ ਬੰਦੇ ਦੀ ਬੁੱਧੀ ਭ੍ਰਿਸ਼ਟ ਹੋ ਜਾਏ ਫਿਰ ਉਹ ਹੈ ਗੁਰੂ ਘਰ ਦੇ ਮਸੰਦ ਅਖਾਉਂਦੇ ਆ, ਪਰ ਗੁਰੂ ਦੇ ਨਾਮ ਦੇ ਉੱਤੇ ਸਿੱਖ ਸੰਗਤਾਂ ਨੂੰ ਡਰਾਉਂਦੇ ਆ, ਧਮਕਾਉਂਦੇ ਆ, ਉਹਨਾਂ ਨੂੰ ਅਪਸ਼ਬਦ ਬੋਲਦੇ ਆ। ਉਹ ਚਾਂਦੀ ਦਾ ਸਿੱਕਾ ਲੈ ਕੇ ਹੁਣ ਗੁਰੂ ਕਲਗੀਧਰ ਪਾਤਸ਼ਾਹ ਦੇਖ ਰਹੇ ਨੇ ਕੀ ਹਾਲ ਹੋ ਚੁੱਕਾ ਇਹਨਾਂ ਮਸੰਦਾਂ ਦਾ। ਉਹ ਸਾਹਮਣੇ ਜਿਹੜਾ ਰੋਲ ਅਦਾ ਕਰ ਰਿਹਾ ਨਾ, ਉਹਨੇ ਦਿਖਾਇਆ ਕਿ ਆਹ ਹਾਲ ਹੈ ਤੁਹਾਡੇ ਮਸੰਦਾਂ ਦਾ। ਉਹ ਸਿੱਕਾ ਲੈ ਕੇ ਜਿਹੜੀ ਉਸ ਸਿੱਖ ਦੀ ਘਰ ਵਾਲੀ ਹੈ ਉਹਦੇ ਵੱਲ ਜ਼ੋਰ ਨਾਲ ਵਗਾ ਕੇ ਉਹ ਸਿੱਕਾ ਮਾਰਿਆ ਅਤੇ ਨਾਲੇ ਅਪਸ਼ਬਦ ਆਪਣੀ ਜੁਬਾਨ

ਕੇ ਨਾਲੇ ਸਿੱਕਾ ਵਗਾ ਕੇ ਮਾਰਿਆ ਜ਼ੋਰ ਦੀ ਵੀ ਲੈ ਜਾ ਚੁੱਕ ਕੇ, ਤੂੰ ਇਕੱਲਾ ਸਿੱਕਾ ਲੈ ਕੇ ਆ ਗਿਆ, ਨਾ ਤੂੰ ਕੁਝ ਖਾਣ ਵਾਸਤੇ ਲੈ ਕੇ ਆਇਆ, ਨਾ ਕੋਈ ਭੋਜਨ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ, ਤੈਨੂੰ ਪਤਾ ਨਹੀਂ ਅਸੀਂ ਗੁਰੂ ਘਰ ਦੇ ਮਸੰਦ ਹੁੰਦੇ ਹਾਂ। ਇਹ ਕਹਿੰਦੇ ਜਦੋਂ ਇਸ ਤਰ੍ਹਾਂ ਅਪਸ਼ਬਦ ਬੋਲਿਆ ਤਾਂ ਸਿੱਖ ਦੁੱਖ ਪਾਏ ਗਇਓ ਘਰ ਮਾਹੀ, ਉਹ ਬੜਾ ਦੁਖੀ ਹੋਇਆ। ਉਹਦੇ ਮਨ 'ਚ ਇਹ ਸੀ ਵੀ ਇਹ ਗੁਰੂ ਘਰ ਦੇ ਮਸੰਦ ਨੇ, ਔਰ ਇਹਨਾਂ ਮਸੰਦਾਂ ਨੇ ਇਹ ਵੀ ਕਹਿ ਦਿੱਤਾ ਕਿ ਅਸੀਂ ਗੁਰੂ ਦੀ ਗੱਦੀ ਦੇ ਬਰਾਬਰ ਹਾਂ, ਭਾਵ ਅਸੀਂ ਵੀ ਗੁਰੂ ਅਖਾਉਂਦੇ ਹਾਂ। ਇੱਕ ਦੁਖਾਂਤ ਹੈ ਸਾਡਾ, ਅਸੀਂ ਜਿਹਦਾ ਦਿੱਤਾ ਖਾਂਦੇ ਹਾਂ ਉਹਨੂੰ ਪਿੱਛੇ ਕਰਕੇ ਅਤੇ ਆਪ ਗੁਰੂ ਬਣ ਕੇ ਬੈਠ ਜਾਈਏ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਕਹਿੰਦੇ ਨੇ ਜਦੋਂ ਇਹਨਾਂ ਨੇ ਆਖਿਆ ਉਹ ਦੁਖੀ ਹੋ ਕੇ ਘਰ ਗਿਆ, ਘਰ ਜਾ ਕੇ ਫਿਰ ਉਹ ਭੋਜਨ ਪ੍ਰਸ਼ਾਦੇ ਦਾ ਪ੍ਰਬੰਧ

ਦੇਖਿਆ ਵੀ ਗਿਰਵੀ ਰੱਖਣ ਵਾਲਾ ਕੀ ਹੈ, ਕਿਉਂਕਿ ਜਿੰਨਾ ਬਣਦਾ ਸਰਦਾ ਸੀ ਉਹ ਤਾਂ ਉਹਨੇ ਦੇ ਦਿੱਤਾ ਇੱਕ ਚਾਂਦੀ ਦਾ ਸਿੱਕਾ, ਪਰ ਇਹਨਾਂ ਨੇ ਜ਼ੋਰ ਦੀ ਵਗਾ ਕੇ ਮਾਰਿਆ, ਸਾਨੂੰ ਨਹੀਂ ਚਾਹੀਦਾ, ਚੁੱਕ ਕੇ ਲੈ ਜਾ, ਨਾ ਤੂੰ ਕੁਝ ਭੋਜਨ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ ਸਾਡੇ ਲਈ। ਹੁਣ ਇਹ ਬੜਾ ਦੁਖੀ ਹੋਇਆ ਗੁਰੂ ਕਾ ਸਿੱਖ, ਜਦੋਂ ਘਰ ਗਿਆ ਜਾ ਕੇ ਦੇਖਿਆ ਵੀ ਗਿਰਵੀ ਰੱਖਣ ਵਾਲੀ ਕਿਹੜੀ ਚੀਜ਼ ਹੈ, ਮੈਂ ਗਿਰਵੀ ਰੱਖ ਕੇ ਅਤੇ ਪ੍ਰਸ਼ਾਦਾ ਤਿਆਰ ਕਰਕੇ ਇਹਨਾਂ ਨੂੰ ਛਕਾਵਾਂ, ਇਹ ਕਿਤੇ ਨਾਰਾਜ਼ ਹੋ ਕੇ ਚਲੇ ਨਾ ਜਾਣ। ਘਰ ਵਿੱਚ ਜੋ ਸਮਾਨ ਸੀ ਇਹਨੇ ਦੁਕਾਨ ਜਾਏ ਅਤੇ ਸਵੇਰੀ ਦੁਕਾਨ 'ਤੇ ਜਾ ਕੇ ਉਹਨੂੰ ਆਖਿਆ ਵੀ ਆਹ ਗਿਰਵੀ ਰੱਖ ਲੈ ਅਤੇ ਇਹਦੇ ਬਦਲੇ

ਉਹ ਸਮਾਨ ਜੋ ਵੀ ਘਰ ਦਾ ਇਹ ਲੈ ਕੇ ਗਿਆ ਉਹਨੇ ਗਿਰਵੀ ਰੱਖ ਕੇ ਦੁਕਾਨਦਾਰ ਨੇ ਆਟਾ ਦੇ ਦਿੱਤਾ, ਘਿਓ ਦੇ ਦਿੱਤਾ, ਦਾਲ ਨਮਕ ਦੇ ਦਿੱਤਾ। ਜਿਹੜੀ ਦਾਲ ਤਿਆਰ ਕੀਤੀ ਹੈ ਔਰ ਜਿਹੜਾ ਇਹ ਆਟਾ ਗੋ ਧੁੰਮ ਕੋ ਫੁਰਕੇ ਪਾਵ ਪ੍ਰਸ਼ਾਦੇ ਇਹਨੇ

ਲੰਗਰ ਪ੍ਰਸ਼ਾਦਾ ਤਿਆਰ ਕਰਕੇ ਜਿੱਥੇ ਇਹ ਹੁਣ ਮਸੰਦ ਠਹਿਰੇ ਹੋਏ ਆ ਉਹ ਨਾਟਕ ਮੰਡਲੀ ਨਾਟਕ ਪੇਸ਼ ਕਰ ਰਹੀ ਹੈ ਗੁਰੂ ਸਾਹਿਬ ਅੱਗੇ। ਕਹਿੰਦੇ ਨੇ ਜਦੋਂ ਉਹਨਾਂ ਨੂੰ ਆਖਿਆ ਵੀ ਆ ਦਾਲ ਪ੍ਰਸ਼ਾਦਾ ਰੁੱਖਾ ਸੁੱਖਾ ਜੋ ਸਾਡੇ ਕੋਲ ਸੀ ਅਸੀਂ ਬਣਾ ਕੇ ਲਿਆਂਦਾ ਹੈ, ਇਹਨਾਂ ਨੂੰ ਤੁਸੀਂ ਜਿਹੜਾ ਪਿਆਰ

ਪਹਿਲਾਂ ਹੀ ਆਖਿਆ ਇਹ ਹੈ ਤਾਂ ਗੁਰੂ ਘਰ ਦੇ ਮਸੰਦ, ਪਰ ਬੁੱਧੀ ਭ੍ਰਿਸ਼ਟ ਹੋ ਚੁੱਕੀ ਹੈ, ਮਤ ਮਰ ਚੁੱਕੀ ਹੈ। ਗੁਰਬਾਣੀ ਦੇ ਵਿੱਚ ਬਚਨ ਆਉਂਦਾ, ਜਿੱਤ ਪੀਤੈ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋਂ ਧੱਕੇ ਖਾਏ। ਨਸ਼ਾ ਦੋ ਤਰ੍ਹਾਂ ਦਾ ਹੁੰਦਾ, ਇੱਕ ਬਾਹਰੀ ਨਸ਼ੇ ਜਿਹੜੇ ਹੁੰਦੇ ਆ, ਇੱਕ ਅਹੰਕਾਰ ਦਾ ਨਸ਼ਾ ਹੁੰਦਾ, ਹੰਕਾਰ ਵੀ ਇੱਕ ਨਸ਼ਾ ਹੈ। ਇੱਕ ਤਾਂ ਇਹਨਾਂ ਨੂੰ ਹੰਕਾਰ ਦਾ ਨਸ਼ਾ ਚੜ੍ਹਿਆ ਸੀ ਦਿਮਾਗ 'ਤੇ, ਦੂਜਾ ਇਹਨਾਂ ਨੇ ਸ਼ਰਾਬ ਦਾ ਨਸ਼ਾ ਕੀਤਾ ਹੋਇਆ। ਉਸ ਨਸ਼ੇ ਵਿੱਚ ਧੁੱਤ ਹੋਏ ਪਏ ਆ ਇਹ ਮਸੰਦ। ਸੁਰਾਪਾਨ, ਸੁਰਾਪਾਨ ਦਾ ਮਤਲਬ ਸ਼ਰਾਬ ਦਾ ਨਸ਼ਾ, ਇਹ ਮਸੰਦ ਨੇ ਜਿਹੜਾ ਕੀਤਾ, ਮਸਤ ਹੋਇਆ ਪਿਆ। ਘੂਮਤ ਕੀਨੋ ਸਦਨ ਪਿਆਨਾ, ਜਦੋਂ ਸਿੱਖ ਨੇ ਆਖਿਆ ਨਾ ਵੀ ਤੁਹਾਡੇ ਵਾਸਤੇ ਅਸੀਂ ਖਾਣ ਦਾ ਪ੍ਰਬੰਧ ਵੀ ਕੀਤਾ, ਆਓ। ਜਦੋਂ ਕਹਿੰਦੇ ਇਹਨੂੰ ਆਖਿਆ ਤਾਂ ਨਸ਼ੇ 'ਚ ਧੁੱਤ ਹੋਇਆ ਪਿਆ, ਔਰ ਜਦੋਂ ਤੁਰਨ ਲੱਗਾ ਤਾਂ ਕਹਿੰਦੇ ਘੂਮਤ ਭਾਵ ਤੁਰਿਆ ਨਾ ਜਾਵੇ, ਜਿਵੇਂ ਝੂਮਦਾ ਨਾ ਬੰਦਾ ਨਸ਼ੇ ਦੇ ਵਿੱਚ, ਇਸ ਤਰ੍ਹਾਂ ਇਹ ਮਸੰਦ ਜਿਹੜਾ ਨਸ਼ੇ 'ਚ ਝੂਮਦਾ ਹੋਇਆ ਗੁਰੂ ਕੇ ਸਿੱਖ ਦੇ ਘਰ ਵੱਲ

ਬੜੀ ਸ਼ਰਧਾ ਭਾਵਨਾ ਨਾਲ ਕੀਤਾ। ਚੌਂਕੀ ਦੇ ਉੱਪਰ ਇਹਨੂੰ ਲਿਆ ਕੇ ਬਿਠਾਇਆ ਔਰ ਜਦੋਂ ਅੱਗੇ ਦਾਲ ਅਤੇ ਪ੍ਰਸ਼ਾਦਾ ਜਦੋਂ ਅੱਗੇ ਰੱਖਿਆ ਤਾਂ ਦੇਖਦਿਆਂ ਸਾਰ ਫਿਰ ਇਹ ਕ੍ਰੋਧਿਤ

ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਐਸੀ ਗਿਰਾਵਟ ਆ ਚੁੱਕੀ ਹੈ ਗੁਰੂ ਕੇ ਸਿੱਖਾਂ 'ਚ, ਗੁਰੂ ਕੇ ਮਸੰਦ ਜਿਹੜੇ ਆ ਇੰਨੀ ਗਿਰਾਵਟ ਆ ਗਈ ਕਿ ਇਹਨਾਂ ਨੂੰ ਦਾਲ ਪ੍ਰਸ਼ਾਦਾ ਚੰਗਾ ਹੀ ਨਹੀਂ ਲੱਗਦਾ। ਇਹਨਾਂ ਨੂੰ ਲੱਗਦਾ ਕੀ ਚੰਗਾ ਲੱਗਦਾ? ਇਹਨਾਂ ਨੂੰ ਸ਼ਰਾਬ ਅਤੇ ਮਾਸ ਚੰਗਾ ਲੱਗਦਾ। ਸਤਿਗੁਰੂ ਮਹਾਰਾਜ ਜੀ ਦਾ ਪਿਆਰ ਵਾਲਾ ਸਿੱਖ ਇਸ ਲਈ ਆਦਰ ਮਾਣ ਕਰ ਰਿਹਾ ਕਿਉਂਕਿ ਇਹ ਗੁਰੂ ਘਰ ਦਾ ਮਸੰਦ ਹੈ। ਅਤੇ ਉਹ ਅੱਗੋਂ ਜਦੋਂ ਉਹਨੇ ਦਾਲ ਪ੍ਰਸ਼ਾਦਾ ਦੇਖਿਆ ਤਾਂ ਇੱਕਦਮ ਗਰੋਧ ਵਿੱਚ ਆ ਕੇ ਕਹਿੰਦਾ, ਉਹ ਗੁਰੂ ਦੇ ਮਾਰਿਆ, ਭਾਵ ਤੇਰੇ 'ਤੇ ਗੁਰੂ ਦੀ ਮਾਰ ਪਏਗੀ, ਤੂੰ ਮੈਨੂੰ ਇਹ ਦਾਲ ਫੁਲਕਾ ਜਿਹੜਾ

ਤੈਨੂੰ ਪਤਾ ਨਹੀਂ ਕਿ ਗੁਰੂ ਜਿਹੜਾ ਉਹ ਮੇਰੇ ਰੂਪ ਵਿੱਚ ਗੁਰੂ ਤੇਰੇ ਘਰ ਆਇਆ। ਇਹਦਾ ਮਤਲਬ ਮਸੰਦ ਆਪਣੇ ਆਪ ਨੂੰ ਗੁਰੂ ਸਮਝਣ ਲੱਗ ਪਏ। ਗੁਰੂ ਮਹਾਰਾਜ ਕਿਰਪਾ ਕਰਨ, ਸਾਨੂੰ ਮਤ ਦੇਣ, ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਬਖਸ਼ਿਸ਼ ਲੈਣੀ ਹੈ। ਅਸੀਂ ਗੁਰੂ ਮਹਾਰਾਜ ਦੇ ਬਰਾਬਰ ਗੱਦੀ ਲਾ ਕੇ ਗੁਰੂ ਬਣ ਕੇ ਨਹੀਂ ਬੈਠਣਾ। ਅਸੀਂ ਤਾਂ ਗੁਰੂ ਮਹਾਰਾਜ ਕੋਲੋਂ ਬਖਸ਼ਿਸ਼ਾਂ ਲੈਣੀਆਂ ਨੇ। ਗੁਰੂ ਮਹਾਰਾਜ ਨੇ ਸਾਨੂੰ ਇਸ ਯੋਗ ਕਰ ਦਿੱਤਾ, ਪਰ ਇਹਦਾ ਮਤਲਬ ਨਹੀਂ ਵੀ ਗੁਰੂ ਨੂੰ ਪਿੱਛੇ ਕਰਕੇ ਅਤੇ ਆਪ ਗੁਰੂ ਬਣ ਕੇ ਬੈਠ ਜਾਈਏ, ਆਪਣੀ ਪੂਜਾ ਕਰਵਾਉਣ ਲੱਗ ਜਾਈਏ। ਨਹੀਂ ਤਾਂ ਫਿਰ ਉਸ ਰੱਬ ਦੀ ਮਾਰ ਬੜੀ ਭੈੜੀ ਹੈ, ਕਿਉਂਕਿ ਉਹ ਨਿਆਂ ਕਰਦਾ, ਕਿਸੇ ਨਾਲ ਅਨਿਆਂ ਨਹੀਂ ਹੋਣ ਦਿੰਦਾ। ਉਹ ਭਾਵੇਂ ਕੋਈ ਗੁਰੂ ਦਾ ਸਿੱਖ ਅਖਾਉਂਦਾ ਹੈ ਅਤੇ ਭਾਵੇਂ ਨਹੀਂ, ਕਰਮ ਦਾ ਫਲ ਤਾਂ ਹਰ ਇੱਕ ਨੂੰ ਭੋਗਣਾ ਪੈਣਾ ਹੈ। ਕਰਮੀ ਆਪੋ ਆਪਣੀ ਹੈ। ਭਾਵੇਂ ਕੋਈ ਗੁਰੂ ਦੇ ਨਾਮ 'ਤੇ ਲੋਕਾਂ ਨੂੰ ਲੁੱਟ ਰਿਹਾ, ਠੱਗ ਰਿਹਾ, ਅਤੇ ਉਹ ਕੀਤੇ ਕਰਮ ਦਾ ਫਲ ਹਰ ਇੱਕ ਨੂੰ ਭੋਗਣਾ ਹੈ। ਜੇਤੀ ਸਿਰਟ ਉਪਾਈ ਵੇਖਾਂ, ਵਿਣ ਕਰਮਾਂ ਕਹਿ ਮਿਲੇ ਲਈ। ਜਿੰਨੀ ਵੀ ਸ੍ਰਿਸ਼ਟੀ ਆ, ਜਿੰਨੀ ਵੀ ਇਹ ਦੁਨੀਆ ਹੈ, ਬਿਨਾਂ ਕਰਮ ਤੋਂ ਕਿਸੇ ਨੂੰ ਕਦੇ ਕੋਈ ਫਲ ਨਹੀਂ ਮਿਲਿਆ। ਕਰਮ ਦਾ ਫਲ ਹੈ, ਬਿਨਾਂ ਕਰਮ ਤੋਂ ਨਹੀਂ ਹੈ। ਹੁਣ ਇਹ ਗੁੱਸੇ ਵਿੱਚ ਆ ਕੇ ਕਹਿੰਦਾ, ਤੈਨੂੰ ਪਤਾ ਨਹੀਂ ਤੇਰੇ ਘਰ ਗੁਰੂ ਆਇਆ। ਹੁਣ ਦੇਖੋ, ਸਿੱਖ ਮਾੜੇ ਕਰਮ ਕਰ ਰਿਹਾ, ਪਰ ਨਾਮ ਕਿਹਦਾ ਵਰਤ ਰਿਹਾ? ਗੁਰੂ ਪਾਤਸ਼ਾਹ ਦਾ। ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਿਹਦੇ ਘਰ ਗਏ ਆ? ਭਾਈ ਲਾਲੋ ਜੀ ਦੇ ਘਰ ਗਏ ਆ, ਉਹਦਾ ਸੁੱਕਾ ਮਿੱਸਾ ਪ੍ਰਸ਼ਾਦਾ ਹੱਸ ਕੇ ਛੱਕਦੇ ਆ। ਮਲਕ ਭਾਗੋ ਆਵਾਜ਼ਾਂ ਮਾਰਦਾ, ਮਹਾਰਾਜ ਕਹਿੰਦੇ ਨਹੀਂ, ਤੇਰੇ ਘਰ ਦਾ ਇੱਕ ਦਾਣਾ ਨਹੀਂ ਖਾਣਾ ਅਸੀਂ। ਉਸੇ ਗੁਰੂ ਘਰ ਦੇ ਅਸੀਂ ਮਸੰਦ ਬਣ ਕੇ, ਸਿੱਖ ਬਣ ਕੇ, ਅਤੇ ਅਸੀਂ ਜੇ ਕਹੀਏ ਵੀ ਨਹੀਂ, ਅਸੀਂ ਤਾਂ ਬੇਈਮਾਨੀ ਵਾਲੀ ਕਮਾਈ ਖਾਣੀ ਹੈ, ਅਸੀਂ ਤਾਂ ਹੇਰਾ ਫੇਰੀ ਵਾਲੀ ਕਮਾਈ ਖਾਣੀ ਹੈ, ਫਿਰ ਉਹ ਕਿੱਦਾਂ ਪਚੇਗੀ ਸਾਨੂੰ? ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰਪੀਰ ਹਮ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਹੁਣੇ ਮਸੰਦ ਗੁਰੂ ਸਾਹਿਬ ਦੇਖ ਰਹੇ ਆ ਵੀ ਆਹ ਹਾਲ ਹੋ ਚੁੱਕਾ ਮਸੰਦਾਂ ਦਾ। ਉਹ ਸਾਹਮਣੇ ਜਿਹੜੇ ਸਾਂਗ ਵਰਤਾ ਰਹੇ ਆ ਨਾ, ਸਵਾਂਗ, ਉਹ ਦਿਖਾ ਰਹੇ ਆ ਕਿ ਉਹ ਮਸੰਦ ਨੇ ਗੁੱਸੇ ਵਿੱਚ ਆ ਕੇ ਆਖਿਆ, ਤੇਰੇ ਘਰ ਗੁਰੂ ਆਇਆ ਅਤੇ ਤੂੰ ਆ ਕੀ ਰੱਖੀ ਜਾਂਦਾ ਸਾਹਮਣੇ? ਇਹ ਤੇਰਾ ਇਹ ਦਾਲ ਫੁਲਕਾ ਜਿਹੜਾ ਅਸੀਂ ਨਹੀਂ

ਤੇ ਉਹ ਪ੍ਰਸ਼ਾਦੇ ਵੀ ਚੁੱਕ ਕੇ ਕੁੱਕਰ ਅੱਗੇ ਪਾ ਦਿੱਤੇ। ਔਰ ਇਹ ਉੱਠ ਕੇ ਜਦੋਂ ਮਸੰਦ ਤੁਰਨ ਲੱਗਾ, ਉਹ ਸਿੱਖ ਜਿਹੜਾ ਸੀ, ਕਹਿੰਦੇ ਨੇ ਉਹਨੂੰ ਇਹ ਡਰ ਸੀ ਵੀ ਕਿਤੇ ਮੇਰੇ ਤੋਂ ਗੁਰੂ ਨਾਰਾਜ਼ ਨਾ ਹੋ ਜਾਣ, ਕਿਤੇ ਗੁਰੂ ਨਾਨਕ ਸਾਹਿਬ ਦੀ ਮਿਹਰ ਦੀ ਨਜ਼ਰ ਪਤਾ ਨਹੀਂ ਮੇਰੇ 'ਤੇ ਹੋਵੇ ਨਾ ਹੋਵੇ। ਉਹ ਡਰਦਿਆਂ ਮਾਰਿਆਂ ਇਹਦੇ ਅੱਗੇ ਹੱਥ ਜੋੜ ਕੇ ਖਲੋ ਗਿਆ, ਸਿਰ ਨਵਾ ਕੇ, ਵੀ ਤੁਸੀਂ ਇਸ ਤਰ੍ਹਾਂ ਨਾਰਾਜ਼

ਨਿਰਧਨ ਹਾਂ, ਮੇਰੇ ਕੋਲ ਤਾਂ ਜੋ ਬਣਦਾ ਸਣ ਸਰਦਾ ਸੀ, ਮੈਂ ਘਰ ਦਾ ਸਮਾਨ ਵੀ ਗਿਰਵੀ ਰੱਖ ਕੇ ਅਤੇ ਇਹ ਦਾਲ ਫੁਲਕੇ ਦਾ ਪ੍ਰਬੰਧ ਕਰਕੇ ਤੁਹਾਨੂੰ ਲਈ ਇਹ ਲੈ ਕੇ ਆਇਆ। ਪਰ ਤੁਸੀਂ ਇਸ ਤਰ੍ਹਾਂ ਨਾਰਾਜ਼ ਹੋ ਕੇ ਨਾ ਜਾਵੋ, ਜਿੱਦਾਂ ਤੁਸੀਂ ਕਹੋ ਮੈਂ ਉਸੇ ਤਰ੍ਹਾਂ ਕਰਨ ਵਾਸਤੇ ਤਿਆਰ ਹਾਂ, ਪਰ ਗਰੀਬੜਾ ਹਾਂ, ਮੈਨੂੰ ਤਾਂ ਕੋਈ ਉਧਾਰ ਵੀ ਨਹੀਂ ਦਿੰਦਾ। ਬੇਨਤੀ ਸੁਣਿਓ, ਰੱਜਿਆਂ ਨੂੰ ਤਾਂ ਸਾਰੇ ਰਜਾ ਦਿੰਦੇ ਆ, ਗੱਲ ਤਾਂ ਆ ਵੀ ਕਿਸੇ ਭੁੱਖੇ ਨੂੰ ਰਜਾ ਕੇ ਦਿਖਾਓ। ਹੱਸਦਿਆਂ ਨੂੰ ਤਾਂ ਅਸੀਂ ਰਵਾ ਦਿਆਂਗੇ, ਪਰ ਰੋਂਦੇ ਨੂੰ ਹਸਾਉਣਾ ਬੜਾ ਔਖਾ ਹੁੰਦਾ। ਗੁਰੂ ਮਹਾਰਾਜ ਕਿਰਪਾ ਕਰਨ, ਸਾਡਾ ਐਸਾ ਜੀਵਨ ਬਣ ਜਾਏ ਕਿ ਅਸੀਂ ਕਿਸੇ ਹੱਸਦੇ ਨੂੰ ਰਵਾਈਏ ਨਾ, ਸਗੋਂ ਸਾਡੇ ਕੋਲ ਐਸਾ ਕਰਮ ਹੋਵੇ ਕਿ ਅਸੀਂ ਰੋਂਦੇ ਨੂੰ ਹਸਾ ਸਕੀਏ, ਅਸੀਂ ਹੱਸਦਿਆਂ ਨੂੰ ਰਵਾਈਏ ਨਾ, ਅਸੀਂ ਭੁੱਖੇ ਨੂੰ ਰਜਾ ਸਕੀਏ। ਮਹਾਰਾਜ ਸਾਨੂੰ ਇੰਨੀ ਕੁ ਸਮਰੱਥਾ ਦੇ ਦੇਵੇ ਕਿ ਸਾਡੇ ਕੋਲੋਂ ਕੋਈ ਭੁੱਖਾ ਆਵੇ ਅਤੇ ਰੱਜ ਕੇ ਜਾਵੇ, ਪਰ ਅਸੀਂ ਤਾਂ ਪੂਰਾ ਜ਼ੋਰ ਦਿੱਤਾ ਹੁੰਦਾ ਰੱਜਿਆਂ ਨੂੰ ਰਜਾਉਣ 'ਤੇ। ਸਤਿਗੁਰੂ ਮਹਾਰਾਜ ਕਿਰਪਾ ਕਰਨਾ, ਫੰਕਸ਼ਨ ਹੁੰਦੇ ਆ ਨਾ ਜਦੋਂ ਆਪਾਂ ਦੇਖਦੇ ਹਾਂ, ਅਤੇ ਜੇ ਕੋਈ ਘਰੋਂ ਚੰਗਾ ਪਦਾਰਥ ਛੱਕ ਕੇ ਆਇਆ ਹੋਵੇ 36 ਪ੍ਰਕਾਰ ਦੇ, ਅਤੇ ਉਹ ਆ ਕੇ ਜਦੋਂ ਫੰਕਸ਼ਨ ਦੇ ਵਿੱਚ ਆਵੇ, ਅਸੀਂ ਜ਼ਬਰਦਸਤੀ ਧੱਕੇ ਨਾਲ ਹੱਥ ਜੋੜ ਜੋੜ ਕੇ ਕਹਿੰਦੇ ਵੀ ਨਹੀਂ ਥੋੜ੍ਹਾ ਖਾ ਲਓ, ਥੋੜ੍ਹਾ ਖਾ ਲਓ, ਉਹ ਕਹਿੰਦਾ ਮੈਂ ਰੱਜਿਆ ਹੋਇਆ, ਮੈਂ ਬੜਾ ਕੁਛ ਘਰੋਂ ਖਾ ਕੇ, ਨਹੀਂ ਥੋੜ੍ਹਾ ਖਾ ਲਓ। ਅਤੇ ਜਿਹੜਾ ਉੱਥੇ ਵਿਚਾਰਾ ਭੁੱਖਣ ਭਾਣਾ ਖਲੋਤਾ ਸੀ, ਉਹ ਅੱਗੇ ਹੱਥ ਕਰਦਾ ਅਤੇ ਉਹਨੂੰ ਦੁਰਕਾਰ ਦਿੰਦੇ ਆ, ਉਹਨੂੰ ਫਿਟਕਾਰ ਦਿੰਦੇ, ਪਾਸੇ ਹੋ, ਤੇਰਾ ਇਸ ਫੰਕਸ਼ਨ ਵਿੱਚ ਕੀ ਕੰਮ ਹੈ, ਤੂੰ ਸਾਡਾ ਫੰਕਸ਼ਨ ਖਰਾਬ ਕਰ ਦੇਂਗਾ, ਪਾਸੇ ਹੋ, ਜਦੋਂ ਕੋਈ ਬਚਿਆ ਹੋਇਆ ਕੋਈ ਬਚ ਗਿਆ ਫਿਰ ਤੈਨੂੰ ਅਸੀਂ ਦੇ ਦਿਆਂਗੇ। ਇਹ ਇਨਸਾਨੀਅਤ ਥੋੜ੍ਹੀ ਹੈ, ਇਹ ਮਨੁੱਖਤਾ ਵਾਲਾ ਗੁਣ ਥੋੜ੍ਹੀ ਹੈ ਜਿਹਨੂੰ ਅਸੀਂ ਕਹਿ ਰਹੇ ਹਾਂ ਵੀ ਤੈਨੂੰ ਬਚਿਆ ਹੋਇਆ ਦੇ ਦਿਆਂਗੇ। ਇਨਸਾਨ ਇਨਸਾਨ ਨੂੰ ਕਹਿੰਦਾ ਵੀ ਜੇ ਕੁਛ ਬਚ ਗਿਆ ਤਾਂ ਤੈਨੂੰ ਦੇ ਦਿਆਂਗੇ ਅਸੀਂ, ਇਹ ਇਨਸਾਨੀਅਤ ਵਾਲਾ ਗੁਣ ਨਹੀਂ। ਹੁਣ ਉਹ ਗੁਰੂ ਕਾ ਸਿੱਖ ਕਹਿੰਦਾ ਵੀ ਮੈਂ ਤਾਂ ਜੇ ਕਿਸੇ ਕੋਲੋਂ ਉਧਾਰ ਵੀ ਮੰਗਾਂ ਨਾ, ਮੈਨੂੰ ਤਾਂ ਉਧਾਰ ਵੀ ਕੋਈ ਨਹੀਂ ਦਿੰਦਾ, ਗਰੀਬ ਸਮਝ ਕੇ ਇਹਨੇ ਪਤਾ ਨਹੀਂ ਮੁੜ ਕੇ ਉਧਾਰ ਚੁਕਾਉਣਾ ਵੀ ਹੈ ਕਿ ਨਹੀਂ ਚੁਕਾਉਣਾ। ਇਸ ਵਾਸਤੇ ਬਾਕੀ ਕੋਸ਼ਿਸ਼ ਕਰਦਾ ਜੋ ਤੁਸੀਂ ਆਖੋਗੇ ਮੈਂ ਉਵੇਂ

ਤੂੰ ਕਹਿ ਸਿੱਖਾ ਧਿਆਨ ਲਾ ਕੇ ਸੁਣ, ਸਾਨੂੰ ਇਹ ਦਾਲ ਫੁਲਕੇ ਨਹੀਂ ਤੇਰੇ ਚੰਗੇ ਲੱਗਦੇ, ਕੀ ਕਰ ਅਮਿੱਖ ਤਿਆਰੇ। ਅਮਿੱਖ ਸਮਝਦੇ ਹੋ ਮਾਸ, ਕਹਿੰਦੇ ਕੋਈ ਮਾਸ ਤਿਆਰ ਕਰਕੇ ਸਾਡੇ ਕੋਲ ਲੈ ਕੇ ਆਉਣਾ ਕਰ, ਉਹ ਸਾਨੂੰ ਸਵਾਦ ਜਿਹੜਾ ਉਹ

ਔਰ ਇੱਕ ਸੁਰਾਹੀ, ਸੁਰਾਹੀ ਆਪ ਜੀ ਸਮਝਦੇ ਹੋ ਜਾਂ ਕੋਈ ਕਹਿ ਲਓ ਕਿ ਮਿੱਟੀ ਦਾ ਭਾਂਡਾ ਜਾਂ ਕੋਈ ਗੜਬਾ, ਇਸ ਤਰ੍ਹਾਂ ਕਹਿ ਲਓ ਸੁਰਾਹੀ ਜਿਹੜੇ ਪੁਰਾਤਨ ਸਮੇਂ ਦੇ ਵਿੱਚ ਤਿਆਰ ਕੀਤੀ ਜਾਂਦੀ ਸੀ। ਕਹਿੰਦੇ ਉਹ ਤੂੰ ਸ਼ਰਾਬ ਦੀ ਭਰ ਕੇ ਲੈ ਕੇ ਆਉਣਾ ਕਰ, ਮਾਸ ਤਿਆਰ ਕਰ ਔਰ ਚਾਵਲ ਜਿਹੜੇ ਆ ਉਹ ਤਿਆਰ ਕਰਕੇ ਸਾਡੇ ਅੱਗੇ ਰੱਖੇਗਾ, ਅਸੀਂ ਤਾਂ ਤੇਰੇ ਉੱਤੇ ਖੁਸ਼ ਪ੍ਰਸਾਨ।

0: ਕਰ ਤਰੋ।
1: ਅਸਲ ਚ ਜਿਹੜੇ ਭੋਲੇ ਭਾਲੇ ਗੁਰੂ ਕੇ ਸਿੱਖ ਹੁੰਦੇ ਆ ਨਾ, ਉਹ ਡਰਦੇ ਮਾਰੇ ਹੋਏ ਫਿਰ ਇਹਨਾਂ ਵਰਗਿਆਂ ਅੱਗੇ ਝੁੱਕ ਜਾਂਦੇ ਆ ਵੀ ਪਤਾ ਨਹੀਂ ਗੁਰੂ ਸਾਹਿਬ ਸਾਡੇ ਤੋਂ ਕਿਤੇ ਮੂੰਹ ਹੀ ਨਾ ਫੇਰ ਲੈਣ। ਹੁਣ ਇਹ ਭੋਲੇ ਭਾਲੇ ਸਿੱਖ ਨੇ ਉਹ ਕਹਿਣ ਲੱਗਾ ਵੀ ਇਹ ਕੁਛ ਸਾਡੇ ਕੋਲ ਲਿਆ ਕੇ ਰੱਖ, ਨਤ ਨਹੀਂ ਤਾਂ ਸਿੱਖੀ 'ਤੇ ਖਾਰਜ ਕਰੋਂ, ਨਹੀਂ ਤਾਂ ਗੁਰੂ ਦੀ ਸਿੱਖੀ ਤੋਂ ਤੈਨੂੰ ਬਾਹਰ ਕਰ ਦਿਆਂਗੇ। ਤੂੰ ਗੁਰੂ ਦੇ ਸਿੱਖ ਹੋਣ ਦਾ, ਤੂੰ ਗੁਰੂ ਦਾ ਸਿੱਖ ਵੀ ਨਹੀਂ ਅਖਵਾ ਸਕਦਾ। ਕੱਲ੍ਹ ਨੂੰ ਤੈਨੂੰ ਕੋਈ ਨਹੀਂ ਆਖੇਗਾ ਤੂੰ ਗੁਰੂ ਦਾ ਸਿੱਖ ਹੈ, ਔਰ ਉਲਟਾ ਤੇਰੇ ਉੱਤੇ ਕਈ ਪ੍ਰਕਾਰ ਦੇ ਦੋਸ਼ ਲਾ ਕੇ ਜਾਵਾਂਗੇ ਅਸੀਂ, ਜੇ ਤੂੰ ਸਾਡੇ ਮੁਤਾਬਕ ਨਾ ਨਾ ਕਰਮ ਕੀਤਾ। ਬੜੀ ਵਾਰ ਹੱਥ ਜੋੜ ਕੇ ਬੇਨਤੀ ਕੀਤੀ ਆ ਗੁਰੂ ਨਾਨਕ ਸਾਹਿਬ ਤੋਂ, ਗੁਰੂ ਕਲਗੀਧਰ ਪਾਤਸ਼ਾਹ ਜਾਂ ਦਸ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਪ੍ਰਤੱਖ ਨੇ, ਕਿਤੇ ਵੀ ਸ਼ਰਾਪ ਦੀ ਗੱਲ ਨਹੀਂ ਆਈ ਹੈ ਵੀ ਕਿਸੇ ਨੂੰ ਸ਼ਰਾਪ ਦੇ ਦਿੱਤਾ ਹੋਵੇ, ਜੇ ਕਿਤੇ ਹੈ ਤਾਂ ਦਿਖਾਓ। ਮਹਾਰਾਜ ਤਾਂ ਤੱਤੀ ਤਵੀ 'ਤੇ ਬੈਠ ਕੇ ਸ਼ਰਾਪ ਨਹੀਂ ਦਿੰਦੇ। ਗੁਰੂ ਨਾਨਕ ਸਾਹਿਬ ਜੀ, ਬਾਬਾ ਨਾਨਕ ਜੀ ਬਾਬਰ ਦੀ ਜੇਲ੍ਹ ਤੱਕ ਚਲੇ ਗਏ ਨੇ, ਉਹਦੀ ਕੈਦ ਖਾਨੇ 'ਚ ਚਲੇ ਗਏ ਆ। ਮਹਾਰਾਜ ਨੇ ਕੋਈ ਅਪਸ਼ਬਦ ਥੋੜ੍ਹੀ ਬੋਲਿਆ ਉੱਥੇ। ਗੁਰੂ ਤੇਗ ਬਹਾਦਰ ਸਾਹਿਬ ਜੀ ਤਿਲਕ ਅਤੇ ਜੰਜੂ ਦਾ ਰਾਖਾ ਬਣ ਕੇ ਦਿੱਲੀ ਪਹੁੰਚਦੇ ਆ, ਕੋਈ ਅਪਸ਼ਬਦ ਥੋੜ੍ਹੀ ਬੋਲਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਕਿੰਨਾ ਭਾਣਾ ਵਰਤ ਰਿਹਾ ਹੈ, ਅਨੰਦਪੁਰ ਸਾਹਿਬ ਛੱਡਣਾ, ਪਰਿਵਾਰ ਵਿਛੜਨਾ, ਕੋਈ ਅਪਸ਼ਬਦ ਥੋੜ੍ਹੀ ਬੋਲਿਆ। ਮਹਾਰਾਜ ਤਾਂ ਇੱਕੋ ਗੱਲ ਕਹਿੰਦੇ ਨੇ ਮਿੱਤਰ ਪਿਆਰੇ ਨੂੰ, ਹਾਲ ਮਰੀਦਾਂ ਦਾ ਕਹਿਣਾ। ਗੁਰੂ ਪਾਤਸ਼ਾਹ ਕਹਿੰਦੇ ਤੇਰਾ ਕੀ ਆ, ਮਿੱਠਾ ਲੱਗੇ ਹਰਨਾਮ ਪਦਾਰਥ, ਨਾਨਕ ਮੰਗੇ। ਸਾਨੂੰ ਪੜ੍ਹਾਈ ਉਹ ਪੜ੍ਹਾਈ ਗਈ ਹੈ ਫਰੀਦਾ ਬੁਰੇ ਦਾ, ਭਲਾ ਕਰ ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ ਪੱਲੇ, ਸਭ ਕੁਝ। ਪਰ ਸਾਨੂੰ ਸ਼ਰਾਪ ਦੇ ਨਾਮ 'ਤੇ ਡਰਾਇਆ ਜਾ ਰਿਹਾ ਵੀ ਤੁਹਾਨੂੰ ਸ਼ਰਾਪ ਲੱਗੇਗਾ ਜੇ ਤੁਸੀਂ ਆਹ ਨਾ ਕੀਤਾ, ਆਹ ਨਾ ਕੀਤਾ, ਆਹ ਨਾ ਕੀਤਾ। ਅਤੇ ਗੁਰੂ ਵੱਲੋਂ, ਗੁਰੂ ਮਹਾਰਾਜ ਤਾਂ ਸ਼ਰਾਪ ਦਿੰਦੇ ਹੀ ਨਹੀਂ ਕਿਸੇ ਨੂੰ। ਇਹ ਸਾਡੀ ਮਾਨਸਿਕ ਕਮਜ਼ੋਰੀ ਦੀ ਨਿਸ਼ਾਨੀ ਹੈ ਜੇ ਅਸੀਂ ਇਹ ਸਮਝ ਕੇ ਬੈਠੇ ਹਾਂ ਵੀ ਗੁਰੂ ਸ਼ਰਾਪ ਨਹੀਂ, ਗੁਰੂ ਸਾਹਿਬ ਕਦੇ ਕਿਸੇ ਨੂੰ ਸ਼ਰਾਪ ਨਹੀਂ ਦਿੰਦੇ। ਇਹਦੇ ਨਾਮ 'ਤੇ ਹੀ ਸਾਨੂੰ ਡਰਾਇਆ ਜਾ ਰਿਹਾ, ਸਾਡੇ ਕੋਲੋਂ ਪਤਾ ਨਹੀਂ ਕਿੰਨੇ ਕਰਮ ਕਰਵਾਏ ਜਾ ਰਹੇ ਨੇ। ਡਰਨ ਦੀ ਲੋੜ ਨਹੀਂ ਹੈ, ਸਿਰਫ ਅਰਦਾਸ ਕਰੋ ਗੁਰੂ ਮਹਾਰਾਜ ਜੀ ਅੱਗੇ। ਇਹ ਸ਼ਰਾਪ ਦੇ ਨਾਮ 'ਤੇ ਜਿਹੜਾ ਡਰਾਉਂਦਾ ਨਾ, ਉਹਨੂੰ ਆਖੋ ਵੀ ਜਿਸ ਗੁਰੂ ਨਾਲ ਮੈਂ ਜੁੜਿਆ ਉਹ ਕਦੇ ਕਿਸੇ ਦਾ ਬੁਰਾ ਨਹੀਂ ਚਾਹੁੰਦਾ, ਸਤਿਗੁਰੂ ਸਭਨਾਂ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਹੋਏ। ਉਹ ਤਾਂ ਸਾਨੂੰ ਅਰਦਾਸ ਕਰਨੀ ਸਿਖਾਉਂਦੇ ਆ, ਜਗਤ ਜਲੰਧਰ ਰੱਖ ਲੈ ਆਪਣੀ ਕਿਰਪਾ ਧਾਰ। ਅਸੀਂ ਤਾਂ ਸਰਬੱਤ ਦੇ ਭਲੇ ਦੀ ਅਰਦਾਸ ਮੰਗ ਕੇ ਸਿਰ ਨਵਾਉਂਦੇ ਹਾਂ, ਪਰ ਇਹ ਜਿਹੜੇ ਮਸੰਦ ਨੇ ਇਹਨਾਂ ਨੇ ਡਰਾਇਆ ਬਹੁਤ ਹੈ। ਕਹਿੰਦੇ ਜੇ ਤੂੰ ਆਹ ਚੀਜ਼ਾਂ ਸਾਡੇ ਸਾਹਮਣੇ ਨਹੀਂ ਲਿਆ ਕੇ ਰੱਖੇਗਾ, ਇੱਕ ਤਾਂ ਤੈਨੂੰ ਸਿੱਖੀ ਤੋਂ ਬਾਹਰ ਕਰ ਦਿਆਂਗੇ, ਦੂਜਾ ਤੇਰੇ ਉੱਤੇ ਕਈ ਪ੍ਰਕਾਰ ਦੇ ਇਲਜ਼ਾਮ ਲਗਾ ਦਿਆਂਗੇ, ਤੂੰ ਸਮਾਜ ਵਿੱਚ ਮੂੰਹ ਦਿਖਾਉਣ ਜੋਗਾ ਵੀ ਨਹੀਂ ਰਹੇਗਾ, ਐਸੇ ਐਸੇ ਦੋਸ਼ ਤੇਰੇ ਉੱਤੇ ਲਗਾ ਦੇ। ਹੁਣ ਗੁਰੂ ਗੋਬਿੰਦ ਸਿੰਘ ਜੀ ਦੇਖ ਰਹੇ ਆ, ਜਿਹੜੇ ਸਵਾਂਗ ਰਚਣ ਵਾਲੇ ਆਏ ਆ ਉਹ ਮਸੰਦਾਂ ਦਾ ਰੋਲ ਅਦਾ ਕਰਕੇ ਅਤੇ ਉਹ ਸਿੱਖ ਪਰਿਵਾਰ ਦਾ ਰੋਲ ਅਦਾ ਕਰਕੇ ਮਹਾਰਾਜ ਜੀ

0: ਸਿੱਖ ਨੇ ਬੇਨਤੀ ਕੀਤੀ ਵੀ ਮੈਨੂੰ ਗੁਰੂ ਦੀ ਸਿੱਖੀ ਤੋਂ ਬਾਹਰ ਨਾ ਕਰਿਓ, ਮੇਰੇ 'ਤੇ ਕੋਈ ਦਾਗ ਦੋਸ਼ ਧੱਬਾ ਨਾ ਲਾਇਓ, ਮੈਂ ਗੁਰੂ ਦਾ ਸੱਚਾ ਸੁੱਚਾ ਸਿੱਖ ਹਾਂ, ਜਿਹੜੀ ਚੀਜ਼ਾਂ ਤੁਸੀਂ ਮੰਗਦੇ ਹੋ ਉਹ ਮੈਂ ਨਹੀਂ ਲਿਆ ਕੇ ਦੇ ਸਕਦਾ, ਨਾ ਮੈਂ ਬਣਾ ਸਕਦਾ ਅਤੇ ਨਾ ਮੈਂ ਦੇ ਸਕਦਾ। ਦੇਖੋ ਹੁਣ ਗੱਲ ਸਮਝ ਲਿਓ, ਅੱਜ ਗੁਰੂ ਕੇ ਸਿੱਖਾਂ ਦੇ ਘਰਾਂ ਦੇ ਵਿੱਚ ਸਹਿਜ ਪਾਠ ਅਖੰਡ ਪਾਠ ਸਾਹਿਬ ਵੀ ਹੁੰਦੇ ਆ ਅਤੇ ਸ਼ਰਾਬ ਦੀਆਂ ਪੇਟੀਆਂ ਵੀ ਖੁੱਲਦੀਆਂ ਚੱਲਦੀਆਂ ਨੇ ਨਾ। ਅਸੀਂ ਕਹਿੰਦੇ ਗੁਰੂ ਨੂੰ ਵੀ ਮਨਾ ਲਿਆ ਅਤੇ ਰਿਸ਼ਤੇਦਾਰਾਂ ਨੂੰ ਵੀ ਮਨਾਉਣਾ, ਉਹ ਵੀ ਰੁੱਸ ਕੇ ਨਾ ਜਾਣ। ਦੋ ਦਿਨ ਤਿੰਨ ਦਿਨ ਜਾਂ ਹਫ਼ਤਾ ਗੁਰੂ ਸਾਹਿਬ ਜੀ ਘਰ ਰਹਿੰਦੇ ਆ, ਪਾਠ ਚੱਲਦਾ ਨਿਰੰਤਰ, ਕੀਰਤਨ ਹੁੰਦਾ, ਸੰਗਤ ਸੇਵਾ ਹੋ ਸਭ ਕੁਝ, ਅਤੇ ਦੋ ਘੰਟੇ ਬਾਅਦ ਹੀ ਮਾਹੌਲ ਬਦਲ ਜਾਂਦਾ, ਉੱਥੇ ਖਾਣਾ ਪੀਣਾ ਹੋਰ ਚੱਲਣ ਲੱਗ ਜਾਂਦਾ ਹੈ। ਕਿ ਅਸੀਂ ਗੁਰੂ ਦੇ ਸਿੱਖ ਅਖਵਾਉਣ ਦੇ ਯੋਗ ਹਾਂ, ਇੱਕ ਪਾਸੇ ਅਸੀਂ ਗੁਰੂ ਦੇ ਸਿੱਖ ਅਖਾਉਂਦੇ ਹਾਂ, ਦੂਜੇ ਪਾਸੇ ਆਹ ਚੀਜ਼ਾਂ ਅਸੀਂ ਵਰਤਦੇ ਹਾਂ। ਜਿਹੜਾ ਗੁਰੂ ਦਾ ਸੱਚਾ ਸਿੱਖ ਹੈ ਉਹ ਹੱਥ ਜੋੜ ਕੇ ਕਹੇਗਾ ਵੀ ਮੈਂ ਆਪਣੇ ਘਰ ਵਿੱਚ ਮੇਰੇ ਪੁੱਤਰ ਦਾ ਵਿਆਹ ਹੈ ਜਾਂ ਕਿਸੇ ਦਾ ਜਨਮ ਦਿਨ ਹੈ, ਆਹ ਚੀਜ਼ਾਂ ਨਹੀਂ ਮੈਂ ਲੈ ਕੇ ਆਉਣੀਆਂ। ਹਾਂ, ਲੰਗਰ ਵਰਤੇਗਾ, ਕੜਾਹ ਪ੍ਰਸ਼ਾਦੀ ਦੇਗ ਤਿਆਰ ਹੋਏਗੀ, ਇਹਦੇ ਵਿੱਚ ਜੋ ਦਾਲ ਸਬਜ਼ੀਆਂ ਮਿੱਠਾ ਤਿਆਰ ਹੋਏਗਾ, ਪਰ ਇਹ ਚੀਜ਼ਾਂ ਨਹੀਂ ਤਿਆਰ ਹੋਣੀਆਂ। ਜਿਹਨੇ ਆਉਣਾ ਆਓ, ਜੇ ਕਿਸੇ ਨੇ ਰੁੱਸਣਾ ਰੁੱਸ ਜਾਓ, ਪਰ ਮੇਰਾ ਗੁਰੂ ਨਹੀਂ ਰੁੱਸਣਾ ਚਾਹੀਦਾ, ਮੇਰਾ ਗੁਰੂ ਨਾਰਾਜ਼ ਨਹੀਂ ਹੋਣਾ ਚਾਹੀਦਾ। ਪਰ ਅਸੀਂ ਦੋਵੇਂ ਚੀਜ਼ਾਂ ਕਰ ਰਹੇ ਹਾਂ। ਬੜਾ ਕੁਛ ਹੈ ਇਸ ਆਹ ਜਿਹੜਾ ਪ੍ਰਸੰਗ ਚੱਲ ਰਿਹਾ ਨਾ, ਅੱਜ ਦੇ ਸਮੇਂ 'ਚ ਵੀ ਆਪਾਂ ਦੇਖਾਂਗੇ ਬੜਾ ਕੁਛ ਹੈ ਕਹਿਣ ਵਾਲਾ, ਬੜਾ ਕੁਛ ਹੈ ਸਮਝਣ ਵਾਸਤੇ। ਆਪਣੇ ਆਪਣੇ ਅੰਦਰ ਝਾਤੀਆਂ ਮਾਰੀਏ, ਇਹ ਪ੍ਰਸੰਗ ਸੁਣ ਲੈਣਾ ਵੀ ਸੌਖਾ ਹੈ, ਸੁਣਾ ਦੇਣਾ ਵੀ ਸੌਖਾ ਹੈ, ਪਰ ਆਪ ਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ ਵੀ ਮੈਂ ਕਿੱਥੇ ਖਲੋਤਾ ਹੋਇਆ, ਮੈਂ ਗੁਰੂ ਦਾ ਸਿੱਖ ਬਣ ਕੇ ਕੀ ਕਰ ਰਿਹਾ, ਇਹ ਦੇਖਣਾ ਜ਼ਰੂਰੀ ਹੈ। ਇਕੱਲਾ ਪ੍ਰਸੰਗ ਨਹੀਂ, ਪ੍ਰਸੰਗ ਤੇ ਫਿਰ ਰਿਪੀਟ ਹੋ ਜਾਏਗਾ ਜਦੋਂ ਇਤਿਹਾਸ ਫਿਰ ਸ਼ੁਰੂ ਹੋਣਾ, ਫਿਰ ਕਿੰਨੀ ਵਾਰ ਆਪਾਂ ਇਤਿਹਾਸ ਸੁਣ ਲਿਆ, ਪਰ ਮੈਂ ਕਿੱਥੇ ਖਲੋਤਾ ਹੋਇਆ ਇਹ ਦੇਖਣਾ ਬੜਾ ਜ਼ਰੂਰੀ ਹੈ। ਹੁਣ ਧਿਆਨ ਦਿਓ, ਜਦੋਂ ਮਸੰਦ ਨੇ ਕਿਹਾ ਵੀ ਸੁਰਾਹੀ ਭਰ ਕੇ ਸ਼ਰਾਬ ਦੀ ਲੈ ਕੇ ਆ, ਮਾਸ ਬਣਾ ਅਤੇ ਚਾਵਲ ਬਣਾ, ਆਹ ਲੈ ਕੇ ਆ ਤਾਂ ਤੇਰੀਆਂ ਅਸੀਸਾਂ ਮਿਲਣੀਆਂ ਗੁਰੂ ਦੀਆਂ, ਸਿੱਖ ਕਹਿੰਦਾ ਵੀ ਇਹ ਮੈਂ ਨਹੀਂ ਲਿਆ ਸਕਦਾ ਕਿਉਂਕਿ ਮੈਂ ਘਰ 'ਚ ਵਰਤਦਾ ਹੀ ਨਹੀਂ ਇਹ ਚੀਜ਼ਾਂ, ਦਾਲ ਪ੍ਰਸ਼ਾਦਾ ਵਰਤਦਾ ਸੀ ਉਹ ਮੈਂ ਲਿਆ ਕੇ ਰੱਖ ਦਿੱਤਾ, ਹਾਂ ਇਹਦੇ ਵੱਟੇ ਜੋ ਮੇਰੇ ਕੋਲ ਬਣੇ ਸਰੇਗਾ ਉਹ ਮੈਂ ਤੁਹਾਨੂੰ ਦੇ ਦਿੰਦਾ। ਉਸੇ ਵੇਲੇ ਘਰ ਦੇ ਵਿੱਚ ਘਰਵਾਲੀ ਦੇ ਜਾਂ ਗਹਿਣੇ ਹੋਣਗੇ ਜਾਂ ਕੁਛ, ਉਹ ਕਹਿੰਦੇ ਜਾ ਕੇ ਇਹਨੇ ਵੇਚਣਾ ਕੀਤੇ ਹਨ।
1: ਏਕ ਰਜਤ ਪਨ ਆਨਤ ਪਯੋ,
0: ਹੁਣ ਜੋ ਬਚਿਆ ਖੁਚਿਆ ਘਰ 'ਚ ਸੀ ਉਹ ਵੀ ਵੇਚਤਾ, ਪਹਿਲਾਂ ਗਿਰਵੀ ਰੱਖ ਕੇ ਆਇਆ ਹੁਣ ਵੇਚ ਆਇਆ, ਉਹਦਾ ਵੀ ਇੱਕ ਰਜਤ ਪਨ ਇੱਕ ਚਾਂਦੀ ਦਾ ਸਿੱਕਾ ਜਿਹੜਾ

ਹੱਥ ਜੋੜ ਕੇ ਨਾ ਗੁਰੂ ਕੇ ਸਿੱਖ ਨੇ ਫਿਰ ਚਾਂਦੀ ਦਾ ਸਿੱਕਾ ਅੱਗੇ ਕਰਕੇ ਆਖਿਆ ਵੀ ਮੈਂ ਜੋ ਤੁਸੀਂ ਮੰਗਦੇ ਹੋ ਉਹ ਤਾਂ ਨਹੀਂ ਪੂਰਾ ਕਰ ਸਕਦਾ, ਹਾਂ ਮੇਰੇ ਗਰੀਬੜੇ ਕੋਲ ਇਹ ਚਾਂਦੀ ਦਾ ਸਿੱਕਾ ਇੱਕ, ਉਹ ਵੀ ਮੈਂ ਘਰ ਦਾ ਸਮਾਨ ਵੇਚ ਕੇ ਲਿਆ ਕੇ ਦੇ ਰਿਹਾ, ਇਹ ਰੱਖ ਲਓ। ਉਹ ਫਿਰ ਗਰੋਧ ਵਿੱਚ ਆ ਗਏ, ਉਹਨਾਂ ਦਾ ਗੁੱਸਾ ਹੋਰ ਵੱਧ ਗਿਆ, ਹੋਰ ਕ੍ਰੋਧਿਤ ਹੋ ਗਏ ਅਤੇ

ਅਖੀਰ ਫਿਰ ਸਿੱਖ ਨੇ ਇਸ ਮਸੰਦ ਦੇ ਪੈਰ ਪਕੜ ਲਏ ਵੀ ਮੇਰੇ 'ਤੇ ਕੋਈ ਐਸਾ ਇਲਜ਼ਾਮ ਨਾ ਲਾਇਓ, ਮੈਂ ਤਾਂ ਗਰੀਬੜਾ ਸਿੱਖ ਹਾਂ ਗੁਰੂ ਦਾ, ਮੈਨੂੰ ਗੁਰੂ ਦਾ ਸਿੱਖ ਹੀ ਰਹਿਣ ਦਿਓ। ਜਦੋਂ ਉਹਨੇ ਮਸੰਦ ਦੀ ਲੱਤ ਪਕੜੀ ਨਾ, ਉਹਦਾ ਪੈਰ ਪਕੜਿਆ, ਪੈਰੀ ਪੈ ਗਿਆ, ਉਹਨੇ ਜ਼ੋਰ ਦੀ ਲੱਤ ਮਾਰੀ ਅਤੇ ਸਿੱਖ ਜਿਹੜਾ ਸੀ ਉਹ ਪਰਾਂ ਜਾ ਕੇ ਦੂਰ ਜਾ

ਕਹਿੰਦੇ ਲਾਤ ਪਰਹਾਰ ਜ਼ੋਰ ਦੀ ਲੱਤ ਉਹ ਸਿੱਖ ਦੇ ਮਾਰੀ ਤੇ ਉਹ ਗੁਰੂ ਕਾ ਸਿੱਖ ਪਰੇ ਜਾ ਕੇ ਡਿੱਗਿਆ। ਤੇ ਮਸੰਦ ਪਤਾ ਕੀ ਕਹਿੰਦਾ, ਕਹਿੰਦਾ ਧਿਕ ਧਿਕ ਤੋਂ ਇਮ ਜਨਮ ਗਵਾਇਓ, ਤੂੰ ਆਪਣਾ ਜਨਮ ਗਵਾ ਲਿਆ, ਬੇਅਰਥ ਗਵਾ ਲਿਆ, ਧਿਕ ਤਿਰਕਾਰ ਹੈ ਤੇਰੇ ਤੇ। ਮਸੰਦ ਸਿੱਖ ਨੂੰ ਕਹਿ ਰਿਹਾ ਕਿ ਤੇਰੇ ਤੇ ਫਿਟਕਾਰ ਹੈ, ਤੂੰ ਗੁਰੂ ਦਾ ਸਿੱਖ ਅਖਾਉਣ ਦੇ ਯੋਗ ਨਹੀਂ ਹੈ। ਆ ਕੀ ਮੈਨੂੰ ਇੱਕ ਤੂੰ ਰਜਤ ਬਨ, ਇੱਕ ਜਿਹੜਾ ਚਾਂਦੀ ਦਾ ਸਿੱਕਾ ਤੂੰ ਮੈਨੂੰ ਲਿਆ ਕੇ ਦੇ ਰਿਹਾ। ਇਸ ਤਰ੍ਹਾਂ ਕ੍ਰੋਧ ਵਿੱਚ ਆ ਕੇ ਨਾਲੇ ਲੱਤ ਮਾਰਦਾ, ਨਾਲੇ ਇਹ ਮਸੰਦ ਫਿਟਕਾਰ ਯੋਗ

0: ਜਾਏ।
1: ਕਹਿੰਦੇ ਬਸ ਇੰਨੀ ਗੱਲ ਕਹਿ ਕੇ ਤੇ ਇਹ ਮਸੰਦ ਗੁੱਸੇ ਨਾਲ ਭਰਿਆ ਕ੍ਰੋਧ ਵਿੱਚ ਅਪਸ਼ਬਦ ਬੋਲ ਕੇ ਚੱਲਣ ਲੱਗਾ ਵੀ ਜਾ ਤੂੰ ਗੁਰੂ ਦਾ ਸਿੱਖ ਨਹੀਂ, ਅਸੀਂ ਤੈਨੂੰ ਸਿੱਖੀ ਤੋਂ ਬਾਹਰ ਕਰਦੇ ਹਾਂ, ਅੱਜ ਤੋਂ ਬਾਅਦ ਤੂੰ ਸ਼ਗਲ ਨਾ ਦਿਖਾਈ। ਜਦੋਂ ਮਸੰਦ ਤੁਰਿਆ ਇਹਦਾ ਜਿਹੜਾ ਨਫ਼ਰ ਸੀ ਨਾ ਸੇਵਾਦਾਰ, ਉਹਨੇ ਜਾਂਦੇ ਜਾਂਦੇ ਉਹ ਚਾਂਦੀ ਦਾ ਸਿੱਕਾ ਵੀ, ਲੋਭ ਲਾਲਚ ਇਹਨੂੰ ਕਹਿੰਦੇ ਆ, ਜਾਂਦੇ ਜਾਂਦੇ ਉਹ ਸਿੱਕਾ ਵੀ ਚੁੱਕ ਲਿਆ ਵੀ ਇਹ ਕਿਉਂ ਛੱਡ ਕੇ ਜਾਣਾ। ਮਸੰਦ ਅਪਸ਼ਬਦ ਭੈੜੇ ਮਾੜੇ ਬੋਲਦਾ ਹੋਇਆ ਉੱਥੋਂ ਦੀ

ਇਹ ਸਵਾਂਗ ਰਚ ਕੇ ਮਸੰਦਾਂ ਦਾ ਅਤੇ ਗੁਰੂ ਕੇ ਸਿੱਖਾਂ ਦਾ ਕੀ ਹਾਲ ਇਹਨਾਂ ਮਸੰਦਾਂ ਨੇ ਕੀਤਾ, ਗੁਰੂ ਦੇ ਨਾਮ 'ਤੇ ਕਿਵੇਂ ਇਹ ਡਰਾਉਂਦੇ ਆ, ਔਰ ਕਿਹੜਾ ਇਹ ਜਿਹੜਾ ਇਹ ਇਹਨਾਂ ਨੇ ਆਪਣੀ ਖੁਰਾਕ ਜਿਹੜੀ ਉਹ ਅਪੱਖ ਜਿਹੜੀ ਨਾ ਖਾਣ ਯੋਗ ਹੈ ਉਹਨੂੰ ਇਹਨੂੰ ਬਣਾ ਲਿਆ। ਸਾਨੂੰ ਮਹਾਰਾਜ ਨੇ ਨਸ਼ੇ ਤੋਂ ਬਚਾਇਆ ਅਤੇ ਇਹ ਮਸੰਦੀ ਨਸ਼ੇ ਦੇ ਵਿੱਚ ਧੁੱਤ ਹੋਏ ਪਏ ਆ। ਜਿਨ੍ਹਾਂ ਨੇ ਸਿੱਖੀ ਦਾ ਪ੍ਰਚਾਰ ਕਰਨਾ ਸੀ, ਜਿਨ੍ਹਾਂ ਨੇ ਗੁਰਮਤ ਦਾ ਪ੍ਰਚਾਰ ਕਰਨਾ ਸੀ, ਉਹ ਆਪ ਹੀ ਨਸ਼ੇ ਵਿੱਚ ਧੁੱਤ ਹੋਏ ਪਏ ਆ। ਸਤਿਗੁਰੂ ਮਹਾਰਾਜ ਜੀ ਦੇਖ ਰਹੇ ਨੇ, ਸਾਰੇ ਹੈਰਾਨ ਹੋ ਕੇ ਦੇਖ ਰਹੇ, ਸਨਾਟਾ ਛਾਇਆ ਪਿਆ ਅਨੰਦਪੁਰ ਸਾਹਿਬ ਜਿੱਥੇ ਇਹਨਾਂ ਨੇ ਇਹ ਸਵਾਂਗ ਰਚਿਆ ਨਾ, ਇਹ ਮਸੰਦਾਂ ਦਾ ਰੋਲ ਅਦਾ ਕੀਤਾ, ਚਾਰੇ ਪਾਸੇ ਸਨਾਟਾ ਹੈ। ਸਾਰੇ ਦੇਖ ਰਹੇ ਆ ਵੀ ਇਹ ਮਸੰਦ ਕਿਸ ਹੱਦ ਤੱਕ

0: ਜਾਗਤ।
1: ਹੁਣ ਤੁਸੀਂ ਆਪਣੀ ਅੱਖਾਂ ਅੱਗੇ ਸੀਨ ਲੈ ਕੇ ਆਓ। ਉਹ ਸਿੱਖ ਰੋ ਰਿਹਾ ਹੈ, ਹੱਥ ਜੁੜੇ ਹੋਏ ਨੇ, ਜਿਹਨੂੰ ਲੱਤ ਦਾ ਪ੍ਰਹਾਰ, ਲੱਤ ਜ਼ੋਰ ਦੀ ਮਾਰੀ ਅਤੇ ਪਰਾਂ ਜਾ ਕੇ ਡਿੱਗਾ। ਉਹਦੇ ਅੱਖਾਂ ਵਿੱਚ ਅਥਰੂ ਵਹਿ ਰਹੇ ਆ, ਹੱਥ ਉਹਦੇ ਜੁੜੇ ਹੋਏ ਅਤੇ ਗੁਰੂ ਗੁਰੂ ਜਪਦਾ ਕਹਿੰਦਾ, ਮੈਨੂੰ ਗੁਰੂ ਮਹਾਰਾਜ ਬਖਸ਼ ਦਿਓ, ਬਖਸ਼ ਦਿਓ। ਅਤੇ ਜਿਹੜੇ ਨੇ ਭਾਂਡ ਨੇ ਮਸੰਦ ਦਾ ਰੋਲ ਅਦਾ ਕੀਤਾ ਸੀ, ਉਹ ਹੰਕਾਰ ਦੇ ਵਿੱਚ ਕਬੂਲ ਬੋਲਦਾ ਬੋਲਦਾ ਇੱਕ ਪਾਸੇ ਹੋ ਗਿਆ, ਅਤੇ ਸਿੱਖ ਉੱਥੇ ਹੱਥ ਜੋੜ ਕੇ ਅਤੇ ਅੱਖਾਂ 'ਚ ਅੱਥਰੂ ਵਹਿ ਰਹੇ ਨੇ ਅਤੇ ਬੇਨਤੀਆਂ ਕਰ ਰਿਹਾ, ਗੁਰੂ ਕਲਗੀਧਰ ਪਾਤਸ਼ਾਹ ਜੀ

ਗੁਰ ਸਮੇਤ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਪਿੱਖ ਸਭ ਅਚੰਬਾ, ਸਾਰਿਆਂ ਨੇ ਦੇਖਿਆ ਵੀ ਇਹ ਤਾਂ ਅਚੰਬਾ ਹੈ ਵੀ ਮਸੰਦ ਇਸ ਹੱਦ ਤੱਕ ਗਿਰ ਚੁੱਕੇ, ਕੁਚੀਲ ਹੋ ਚੁੱਕੇ ਨੇ, ਕਾਮੀ ਹੋ ਚੁੱਕੇ ਨੇ, ਕ੍ਰੋਧੀ ਹੋ ਚੁੱਕੇ ਨੇ, ਲੋਭੀ ਹੋ ਚੁੱਕੇ, ਹੰਕਾਰੀ ਹੋ ਚੁੱਕੇ ਨੇ, ਇਸ ਹੱਦ ਤੱਕ ਇਹ ਗਿਰ ਚੁੱਕੇ ਨੇ ਗੁਰਮਤ ਤੋਂ ਉਲਟ ਹੋ ਕੇ

ਗੁਰੂ ਮਹਾਰਾਜ ਨੇ ਜਿਹੜੇ ਮਸੰਦ ਆਪ ਤਿਆਰ ਕੀਤੇ ਹੋਣ ਤੇ ਉਹ ਇਸ ਤਰ੍ਹਾਂ ਦੇ ਨਿਕਲ ਆ ਜਾਣ, ਫਿਰ ਗੁਰੂ ਮਹਾਰਾਜ ਨੂੰ ਤੇ ਗੁੱਸਾ ਆਉਂਦਾ ਨਾ ਵੀ ਜਿਨ੍ਹਾਂ ਨੂੰ ਸਿੱਖ ਸੰਗਤਾਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਲਈ ਇਹ ਮੰਜੀਆਂ ਥਾਪੀਆਂ ਸੀ, ਇਹ ਆਪ ਹੀ ਵਿਗੜ ਗਏ, ਇਹ ਆਪ ਹੀ ਵਿਕਾਰਾਂ ਵਿੱਚ ਡੁੱਬ ਗਏ ਤੇ ਇਹ ਤਾਰਨਗੇ ਕਿਵੇਂ? ਆਪ ਡੁੱਬੇ ਚਹੁ ਬੇਦ ਮੈਂ ਚੇਲੇ ਦੀਏ ਬਹਾਏ। ਇਸ ਲਈ ਸਤਿਗੁਰੂ ਮਹਾਰਾਜ ਨੇ ਜਦੋਂ ਸਿੱਖ ਦਾ ਰੋਣਾ ਸੁਣਿਆ, ਮਸੰਦ ਦੀ ਹਾਲਤ ਦੇਖੀ ਤਾਂ ਸਾਹਿਬ

ਇਹਨਾਂ ਦੀਆਂ ਮੁਸ਼ਕਾਂ ਬੰਨ ਕੇ ਲਿਆਓ, ਬਾਹਾਂ ਪਿੱਛੇ ਨੂੰ ਕਰਕੇ ਅਤੇ ਚੰਗੀ ਤਰ੍ਹਾਂ ਰੱਸੀ ਨਾਲ ਬੰਨ ਕੇ ਇਹਨਾਂ ਦੀਆਂ ਮੁਸ਼ਕਾਂ ਬੰਨ ਕੇ ਲੈ ਕੇ ਆਓ। ਇੱਥੇ ਲਿਆ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਬੰਨ ਦਿਓ ਔਰ ਰੋਜ਼ ਇਹਨਾਂ ਨੂੰ ਮਾਰੋ। ਇਹਨਾਂ ਦੇ ਕੀਤੇ ਹੋਏ ਕਰਮ ਦੀ ਸਜ਼ਾ ਇਹਨਾਂ ਨੂੰ ਜ਼ਰੂਰ

ਨੇਤਰਾਂ ਵਿੱਚ ਨੀਰ ਆ ਗਿਆ ਹੋਣਾ ਹੈ, ਮਹਾਰਾਜ ਜੀ ਅੰਦਰ ਵੈਰਾਗ ਆ ਗਿਆ ਹੋਣਾ ਹੈ। ਸਾਹਿਬ ਜੀ ਕਹਿੰਦੇ ਨੇ ਪ੍ਰਾਣ ਸਮਾਨ ਸਿੱਖ ਮਮ ਪਿਆਰੇ, ਮੇਰੇ ਪ੍ਰਾਣਾਂ ਨਾਲੋਂ ਵੱਧ ਕੇ ਮੈਨੂੰ ਮੇਰੇ ਸਿੱਖ ਪਿਆਰੇ ਨੇ, ਕਿਉਂਕਿ ਗੁਰੂ ਮਾਂ ਵੀ ਹੈ ਨਾ, ਗੁਰੂ ਪਿਤਾ ਵੀ ਹੈ, ਅਸੀਂ ਉਹਦੇ ਬੱਚੇ ਹਾਂ, ਸਿੱਖ ਹਾਂ, ਉਹਦੇ ਬੱਚੇ ਹਾਂ। ਅਤੇ ਮਾਂ ਬਾਪ ਦੇ ਸਾਹਮਣੇ ਜਦੋਂ ਕੋਈ ਬੱਚੇ ਦਾ ਆ ਹਾਲ ਕਰੇਗਾ ਤਾਂ ਫਿਰ ਮਾਂ ਬਾਪ ਨੂੰ ਟਿਕਾ ਆਏਗਾ, ਮਾਂ ਬਾਪ ਨੂੰ ਸ਼ਾਂਤੀ ਆਏਗੀ, ਨੀਂਦ ਆਏਗੀ, ਨਹੀਂ ਆਏਗੀ। ਮਹਾਰਾਜ ਕਹਿੰਦੇ ਜਿਹੜੇ ਸਿੱਖ ਮੇਰੇ ਪ੍ਰਾਣਾਂ ਨਾਲੋਂ ਵੀ ਵੱਧ ਕੇ ਮੈਨੂੰ ਪਿਆਰੇ ਆ, ਇਹ ਮਸੰਦਾਂ ਨੇ ਸਿੱਖਾਂ ਨਾਲ ਆਹ ਹਾਲ ਕੀਤਾ ਹੋਇਆ। ਗੁਰੂ ਸਾਹਿਬ ਜੀ ਨੇ ਉਸ ਵੇਲੇ ਆਖਿਆ ਪ੍ਰਾਣ ਸਮਾਨ ਸਿੱਖ ਮਮ ਪਿਆਰੇ, ਇਤੋ ਕਸ਼ਟ ਦੀਨਨ। ਇਹਨਾਂ ਪਾਪੀਆਂ ਨੇ ਮਸੰਦ ਦੇ ਰੂਪ ਵਿੱਚ ਸਿੱਖਾਂ ਦੇ ਉੱਤੇ ਇੰਨਾ ਅਤਿਆਚਾਰ ਕੀਤਾ, ਜ਼ੁਲਮ ਕੀਤਾ, ਇੰਨਾ ਕਸ਼ਟ ਇਹਨਾਂ

ਤੇ ਸਿੱਖਾਂ ਦੇ ਦੁੱਖ ਕੱਟੇ ਜਾਂਦੇ ਆ। ਗੁਰੂ ਮਹਾਰਾਜ ਤਾਂ ਆਪਣੇ ਸਿੱਖਾਂ ਨੂੰ ਨਾਮ ਦਾ ਧਨ ਦੇ ਕੇ ਉਹਨਾਂ ਨੂੰ ਨਿਰਧਨ ਤੋਂ ਸਰਧਨ ਬਣਾਉਂਦੇ ਆ ਤੇ ਇਹਨਾਂ

ਕਹਿੰਦੇ ਇੰਨੇ ਖੋਟੇ ਕਰਮ ਕਰ ਰਹੇ ਨੇ, ਜਿੱਥੇ ਜਿੱਥੇ ਵੀ ਮਸੰਦ ਹੈ ਸਾਰਿਆਂ ਦੀਆਂ ਮੁਸ਼ਕਾਂ ਬੰਨ ਬੰਨ ਕੇ ਲਿਆਓ, ਪਾਓ ਇਹਨਾਂ ਨੂੰ ਕੈਦ ਖਾਨੇ 'ਚ, ਦਿਓ ਇਹਨਾਂ ਨੂੰ ਰੋਜ਼ ਸਜਾਵਾਂ, ਇਹਨਾਂ ਨੂੰ ਇਹਨਾਂ ਦੇ ਕੀਤੇ ਕਰਮ ਦਾ ਫਲ ਮਿਲਣਾ ਚਾਹੀਦਾ। ਇਹ ਜਿੱਥੇ ਜਿੱਥੇ ਵੀ ਨੇ ਇਹ ਖੋਟੇ ਕਰਮ ਕਰਨ ਵਾਲੇ, ਇੰਨੇ ਕੁਚਾਲ, ਭਾਵ ਇਹਨਾਂ ਦੀ ਚਾਲ ਇੰਨੀ ਵਿਗੜ ਚੁੱਕੀ ਹੈ, ਇਹ ਕੁਚੀਲ ਹੋ ਚੁੱਕੇ ਨੇ। ਇਹ ਇਹਨਾਂ ਨੂੰ ਅਸੀਂ ਸੁਚੱਜੇ ਬਣਾਇਆ ਸੀ, ਸੁਚੱਜੀ ਇਹ ਕੁਚੱਜੀ ਵਾਂਗ ਜੀਵਨ ਆਪਣਾ ਜੀ ਰਹੇ ਨੇ। ਸਾਹਿਬ ਕਹਿੰਦੇ ਨਹੀਂ, ਹੁਣ ਹੱਦ ਤੋਂ ਵੱਧ ਹੋ ਗਿਆ। ਇਹ ਜਿੱਥੇ ਜਿੱਥੇ ਵੀ ਹੈ ਇਹਨਾਂ ਨੂੰ ਖੋਜ ਖੋਜ ਕੇ,

ਜਿਹੜਾ ਸੀ ਉਹ ਮਹਾਰਾਜ ਨੇ ਭੇਜਿਆ। ਹੁਣ ਜਿੱਥੇ ਜਿੱਥੇ ਇਹ ਲਿਖਤੀ ਰੂਪ ਵਿੱਚ ਗੁਰੂ ਮਹਾਰਾਜ ਦਾ ਹੁਕਮ ਪਹੁੰਚਿਆ, ਸੰਗਤਾਂ ਨੂੰ ਪਤਾ ਲੱਗਾ ਵੀ ਗੁਰੂ ਮਹਾਰਾਜ ਦਾ ਆਹ ਹੁਕਮ ਹੈ, ਉਸੇ ਵੇਲੇ ਉਹਦੀਆਂ ਮੁਸ਼ਕਾਂ ਬੰਨ ਲੈਂਦੇ ਆ। ਜਿੱਥੇ ਸਿੰਘ ਪਹੁੰਚਦੇ ਆ ਉਹ ਵੀ ਉਹਨਾਂ ਮਸੰਦਾਂ ਦੀਆਂ ਮੁਸ਼ਕਾਂ ਬੰਨ ਲੈਂਦੇ ਆ, ਅਤੇ ਪਕੜ ਪਕੜ ਕੇ ਇਹਨਾਂ ਨੂੰ ਲਿਆ ਕੇ ਅਨੰਦਪੁਰ ਸਾਹਿਬ ਆ ਰਹੇ।

ਬੰਦ ਭਾਵ ਬੰਨ ਬੰਨ ਕੇ ਇਹਨਾਂ ਦੀਆਂ ਮੁਸ਼ਕਾਂ ਨੂੰ ਲੈ ਕੇ ਆ ਰਹੇ ਨੇ ਅਤੇ ਨਾਲ ਨਾਲ ਇਹਨਾਂ ਨੂੰ ਮਾਰਨੀ ਪੈ ਰਹੀ ਹੈ, ਕਿਉਂਕਿ ਸਾਹਿਬ ਕਹਿੰਦੇ ਸੀ ਸੁੱਕੇ ਨਹੀਂ ਲੈ ਕੇ ਆਉਣੇ, ਇਹਨਾਂ ਨੂੰ ਮਾਰ ਮਾਰ ਕੇ ਲੈ ਕੇ ਜਿਹੜਾ ਉਹ ਤੁਸੀਂ ਆਉਣਾ ਕਰੋ, ਤਾਂ ਕਿ ਹਰ ਇੱਕ ਨੂੰ ਪਤਾ ਲੱਗ ਜਾਏ ਕਿ ਗੁਰੂ ਘਰ ਦੇ ਜਿਹੜੇ ਮਸੰਦ ਜਿਨ੍ਹਾਂ 'ਚ ਇੰਨੀ ਗਿਰਾਵਟ ਆ ਗਈ ਹੈ, ਇਹ ਸਿੱਖ ਸੰਗਤਾਂ ਨੂੰ ਤੰਗ ਪਰੇਸ਼ਾਨ ਦੁਖੀ ਕਰਦੇ ਆ।

ਚਾਰੇ ਪਾਸੇ ਹਰ ਇੱਕ ਇਲਾਕੇ ਤੱਕ ਪਹੁੰਚ ਗਿਆ। ਖਬਰਾਂ ਮਿਲਣੀਆਂ ਸ਼ੁਰੂ ਹੋ ਗਈਆਂ, ਫਲਾਣੇ ਇਲਾਕੇ ਵਿੱਚੋਂ ਦੀ ਮਸੰਦ ਪਕੜ ਲਿਆ, ਫਲਾਣੇ ਨੂੰ ਮਾਰ ਪੈ ਰਹੀ ਹੈ, ਫਲਾਣੇ ਦੀ ਮੁਸ਼ਕਾਂ ਬੰਨ ਲੱਗੇ ਲੈ ਕੇ ਜਾ ਰਹੇ ਆ। ਅਤੇ ਜਿਨ੍ਹਾਂ ਮਸੰਦਾਂ ਤੱਕ ਇਹ ਗੱਲ ਪਹੁੰਚੀ ਉਹ ਡਰ ਗਏ, ਉਹ ਕਹਿੰਦੇ ਵਾਰੀ ਸਾਡੀ ਵੀ ਆ ਜਾਣੀ ਹੈ, ਕਿਉਂਕਿ ਵਾਰੀ ਆਪੋ ਆਪਣੀ ਹੈ ਨਾ, ਵੀ ਸਾਡੀ ਵਾਰੀ ਵੀ ਆ ਜਾਣੀ ਹੈ। ਅਤੇ ਜੇ ਸਾਡੀ ਵਾਰੀ ਆ ਗਈ ਤਾਂ ਇਹਨਾਂ ਨੇ ਛੱਡਣਾ ਕੋਈ ਨਹੀਂ, ਇਹਨਾਂ ਨੇ ਸਾਡੀਆਂ ਵੀ ਮੁਸ਼ਕਾਂ ਬਾਹਾਂ ਬੰਨ ਕੇ ਅਤੇ ਮਾਰਦੇ ਹੋਏ ਲੈ ਕੇ ਜਾਣਗੇ। ਇਹਦੇ ਨਾਲ ਉਹ ਪਕੜੇ ਤਾਂ ਜਾਣਾ ਹੈ, ਅੱਜ ਨਹੀਂ ਤਾਂ ਕੱਲ੍ਹ ਕਦੋਂ ਤੱਕ ਲੁੱਕ ਛੁੱਪ ਜਾਵਾਂਗੇ, ਪਕੜੇ ਤਾਂ ਜਾਣਾ। ਇਹਦੇ ਨਾਲੋਂ ਚੰਗਾ ਇਹ ਆ ਵੀ ਜਾ ਕੇ ਗੁਰੂ ਦੀ ਸ਼ਰਨ ਵਿੱਚ ਢਹਿ ਜਾਈਏ ਵੀ ਮਹਾਰਾਜ ਸਾਡੇ ਕੋਲੋਂ ਗਲਤੀ ਹੋ ਗਈ, ਸਾਨੂੰ ਮਾਫ਼ ਕਰ ਦਿਓ। ਕਈ ਐਸੇ ਬਚ ਬਚਾਉਂਦਿਆਂ ਗੁਰੂ ਮਹਾਰਾਜ ਦੇ ਕੋਲ ਡਰਦੇ ਡਰਾਉਂਦੇ ਪਹੁੰਚੇ ਨੇ, ਔਰ ਨੱਕ ਰਗੜਦੇ ਆ, ਮਿੰਨਤਾਂ ਕਰਦੇ ਆ ਵੀ ਸਤਿਗੁਰੂ ਮਹਾਰਾਜ ਸਾਨੂੰ ਬਖਸ਼ ਦਿਓ, ਸਾਡੇ ਕੋਲੋਂ

ਕਈ ਦੇਖੋ ਸਾਰੇ ਇੱਕ ਨਹੀਂ, ਇੱਕੋ ਜਿਹੇ ਵੀ ਨਹੀਂ ਹੁੰਦੇ। ਅੱਗੇ ਜਾ ਕੇ ਜ਼ਿਕਰ ਆਏਗਾ ਵੀ ਸਾਰੇ ਇੱਕੋ ਜਿਹੇ ਵੀ ਨਹੀਂ ਹੁੰਦੇ, ਕਿਉਂਕਿ ਪੰਜ ਉਂਗਲਾਂ ਨੇ ਨਾ, ਪੰਜੇ ਇੱਕੋ ਜਿਹੀਆਂ ਥੋੜ੍ਹੀ ਨੇ। ਹਰ ਇੱਕ ਦੀ ਅਵਸਥਾ ਕੋਈ ਕਿਸੇ ਵਿੱਚ ਥੋੜ੍ਹੀ ਖੋਟ ਹੈ, ਕਿਸੇ 'ਚ ਬਹੁਤ ਜ਼ਿਆਦਾ ਹੈ। ਹੁਣ ਕਈ ਜਿਹੜੇ ਹਜੇ ਸ਼ੁਰੂਆਤ ਸੀ ਉਹਨਾਂ ਦੀ ਵੀ ਫਲਾਣਾ, ਸਾਡੇ ਵਿੱਚ ਪਤਾ ਕੀ ਹੈ ਵੀ ਫਲਾਣਾ ਮਸੰਦ 'ਤੇ ਇੱਦਾਂ ਕਰਦਾ, ਜੇ ਮੈਂ ਕਰ ਲਿਆ ਤਾਂ ਕੀ ਫਰਕ ਪੈਣਾ, ਉਹ ਫਲਾਣਾ ਵੀ ਤਾਂ ਅੰਮ੍ਰਿਤ ਛੱਕ ਕੇ ਆਹ ਕੁਛ ਕਰਦਾ ਅਤੇ ਜੇ ਮੈਂ ਕਰ ਲਿਆ ਤਾਂ ਕੀ ਫਰਕ, ਫਰਕ ਤਾਂ ਪੈਣਾ ਹੈ ਕਿਉਂਕਿ ਉਹਨੂੰ ਉਹਦੇ ਕਰਮ ਦਾ ਫਲ ਮਿਲਣਾ, ਤੈਨੂੰ ਤੇਰੇ ਕਰਮ ਦਾ ਫਲ ਮਿਲਣਾ। ਅਤੇ ਅੱਜ ਅਸੀਂ ਕਹਿੰਦੇ ਹਾਂ ਨਾ ਵੀ ਉਹਨੇ ਆਹ ਕੀਤਾ ਅਤੇ ਜੇ ਮੈਂ ਕਰ ਲਿਆ ਤਾਂ ਕੀ ਹੈ, ਜਦੋਂ ਫਲ ਮਿਲਣਾ ਫਿਰ ਉਹਨੇ ਸਾਥ ਨਹੀਂ ਦੇਣਾ। ਜਿਹਦੇ ਵੱਲ ਵੇਖ ਕੇ ਮੈਂ ਕਹਿ ਰਿਹਾ ਨਾ ਵੀ ਫਲਾਣਾ ਤਾਂ ਇੱਦਾਂ ਕਰਦਾ ਜੀ, ਉਹ ਤਾਂ ਅੰਮ੍ਰਿਤ ਧਾਰੀ ਹੈ, ਉਹ ਤਾਂ ਗੁਰੂ ਦਾ ਸਿੱਖ ਬਣ ਕੇ ਇੱਦਾਂ ਕਰਦਾ, ਪਰ ਜਦੋਂ ਕਰਮ ਦਾ ਫਲ ਭੋਗਣਾ ਨਾ ਉਹਨੇ ਸਾਥ ਨਹੀਂ ਦੇਣਾ, ਕਿਉਂਕਿ ਉਹਦਾ ਕਰਮ ਉਹਦੇ ਨਾਲ ਹੈ, ਤੇਰਾ ਕਰਮ ਤੇਰੇ ਨਾਲ ਹੈ। ਫਿਰ ਅਸੀਂ ਕਿਸੇ ਦੂਜੇ ਵੱਲ ਦੇਖ ਕੇ ਆਪਣੇ 'ਤੇ ਪੈਰ 'ਤੇ ਕੁਹਾੜੀ ਕਿਉਂ ਮਾਰੀਏ। ਦੀਨ ਗਵਾਇਆ ਦੁਨੀ ਸਿਉਂ ਦੁਨੀ ਨਾ ਚਾਲੀ, ਸਾਥ ਪਾਈ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਫਿਰ ਦੁਨੀਆ ਨੇ ਸਾਥ ਨਹੀਂ ਦੇਣਾ, ਪਾਪੀ ਤੂੰ ਪਾਪ ਤਾਂ ਕਮਾ ਰਿਹਾ ਪਰ ਜਿਨ੍ਹਾਂ ਨਾਲ ਰਲ ਕੇ ਪਾਪ ਕਮਾ ਰਿਹਾ ਨਾ ਉਹਨਾਂ ਨੇ ਤੇਰਾ ਸਾਥ ਨਹੀਂ ਦੇਣਾ। ਪਾਪ ਕਮਾਵਦਿਆਂ ਤੇਰਾ ਕੋਈ ਨਾ ਬੇਲੀ ਰਾਮ, ਕਿਸੇ ਨੇ ਬੇਲੀ ਨਹੀਂ ਬਣਨਾ, ਅੰਤ ਨਬੇਰਾ ਤੇਰੇ ਜੀ ਪਹਿਲੀ ਜੈ। ਅਸੀਂ ਕਿਸੇ ਵੱਲ ਵੇਖ ਕੇ ਕਿਉਂ ਮਾੜੇ ਰਸਤੇ ਤੁਰਦੇ ਹਾਂ ਜਾਂ ਮਾੜਾ ਕਰਮ ਕਰਦੇ ਹਾਂ, ਕਿਉਂਕਿ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਭਾਵਨਾ, ਆਪ ਹੀ ਅਸੀਂ ਮਾੜਾ ਕਰਮ ਕਰਨਾ, ਆਪ ਹੀ ਫਲ ਭੋਗਣਾ। ਦੂਜਾ ਕੋਈ ਕਰਦਾ ਕਰੇ ਉਹ ਆਪਣਾ ਫਲ ਭੋਗੇਗਾ, ਮੈਂ ਆਪਣਾ ਭੋਗਾਂਗਾ, ਫਿਰ ਕਿਉਂ ਅਸੀਂ ਦੂਜੇ ਵੱਲ ਵੇਖ ਕੇ ਆਪਣਾ ਜੀਵਨ ਆਪ ਵਿਗਾੜਦੇ ਹਾਂ। ਗੁਰੂ ਮਹਾਰਾਜ ਜੀ ਕਿਰਪਾ ਕਰਨ। ਹੁਣ ਕੁਛ ਐਸੇ ਸੀ ਜਿਹੜੇ ਦੇਖਾ ਦੇਖੀ ਸੀ ਵੀ ਫਲਾਣੇ ਮਸੰਦ ਨੇ ਕੀਤਾ, ਚਲੋ ਮੈਂ ਵੀ ਕਰ ਲੈਣਾ, ਉਹਨਾਂ ਨੇ ਆ ਕੇ ਭੁੱਲਾਂ ਬਖਸ਼ਾ ਲਈਆਂ ਵੀ ਮਹਾਰਾਜ ਅਸੀਂ ਤਾਂ ਇਹਨਾਂ ਵੱਲ ਦੇਖ ਕੇ ਸ਼ੁਰੂ ਇਹ ਕਰਮ ਕੀਤਾ।

ਇਹ ਹੁਣ ਆਪਣੇ ਆਪ ਨੂੰ ਮਸੰਦ ਤੇ ਕਹਾਉਂਦਾ, ਪਰ ਇਹਨੇ ਆਪਣਾ ਲਿਵਾਜ਼ ਇਸਤਰੀ ਵਾਲਾ ਹੈ, ਸ਼ਿੰਗਾਰ ਵੀ ਤੇ ਜਿਹੜੇ ਬਸਤਰ ਉਹ ਵੀ ਇਸਤਰੀਆਂ ਵਾਂਗੂ ਪਹਿਨਦਾ, ਲੋਕਾਂ ਨੂੰ ਆਪਣੇ ਵੱਲ ਕਰਨ ਵਾਸਤੇ ਭੇਖ ਦਿਖਾਏ। ਜਗਤ ਕੋ ਲੋਗਨ ਕੋ ਵਸ ਕੀਨ, ਇਹੋ ਜੇ ਲੋਕ ਭੇਖ ਦਿਖਾ ਕੇ ਲੋਕਾਂ ਨੂੰ ਵਸ ਕਰਦੇ ਆ, ਹੁੰਦਾ ਪੱਲੇ ਕੁਛ ਨਹੀਂ ਹੈ। ਅਸੀਂ ਸਿਰਫ ਬਾਹਰ ਦਾ ਭੇਖ ਦੇਖ ਕੇ ਡੁੱਲ ਜਾਂਦੇ ਹਾਂ, ਇਹ ਤਾਂ ਬੜੀ ਕਮਾਈ ਵਾਲਾ ਹੈ, ਬੜੀ ਕਰਨੀ ਵਾਲਾ ਹੈ, ਪਤਾ ਲੱਗਦਾ ਵੀ ਅੰਦਰ ਕਰਨੀ ਕਿਹੜੀ ਚੱਲਦੀ ਹੈ, ਪਤਾ ਲੱਗਦਾ ਵੀ ਅੰਦਰ ਜੀਵਨ ਕਿੱਦਾਂ ਦਾ ਬਣਿਆ ਪਿਆ, ਅਸੀਂ ਭੇਖ ਦੇਖ ਕੇ ਡੁੱਲ ਜਾਂਦੇ ਹਾਂ। ਹੁਣ ਉਹ ਵੀ ਗੁਰੂ ਸਾਹਿਬ ਉਹ ਵੀ ਡਰਦਾ ਡਰਦਾ ਅਨੰਦਪੁਰ ਸਾਹਿਬ ਪਹੁੰਚਿਆ, ਇਸਤਰੀ ਵਾਲਾ ਪਹਿਰਾਵਾ।

ਹੈ ਮਸੰਦ ਔਰ ਇਸਤਰੀ ਵਾਲਾ ਪਹਿਰਾਵਾ ਤੇ ਜਿਵੇਂ ਸਾਡੀਆਂ ਭੈਣਾਂ ਗੁੱਤ ਕਰਦੀਆਂ ਨੇ ਨਾ ਪਿੱਛੇ ਨੂੰ ਗੁੰਦ ਕੇ, ਇਵੇਂ ਹੀ ਇਹਨੇ ਕੀਤਾ ਹੋਇਆ। ਤੇ ਸਿੱਧਾ ਕਿੱਥੇ ਆਇਆ? ਗੁਰੂ ਸਾਹਿਬ ਕੋਲ ਨਹੀਂ ਆਇਆ, ਮਾਤਾ ਜੀ ਦੇ ਕੋਲ ਆਇਆ। ਵੀ ਪਤਾ ਹੁਣ ਮੈਨੂੰ ਮਾਤਾ ਜੀ ਉਹੀ ਛੁਡਵਾ ਸਕਦੇ ਆ, ਮਾਤਾ ਜੀ ਮੈਨੂੰ ਬਚਾ ਸਕਦੇ ਆ। ਕਹਿੰਦੇ ਮਾਤਾ

ਡਰਿਆ, ਇੰਨਾ ਡਰਿਆ ਗੁਰੂ ਸਾਹਿਬ ਦਾ ਡਰ ਮਨ 'ਚ ਬੈਠਾ ਵੀ ਜੇ ਪਕੜਿਆ ਗਿਆ ਤਾਂ ਗੁਰੂ ਸਾਹਿਬ ਨੇ ਜਿਉਂਦਿਆਂ ਜੀ ਮਾਰ ਦੇਣਾ, ਛੱਡਣਾ ਨਹੀਂ ਮਹਾਰਾਜ ਨੇ। ਇਸ ਲਈ ਡਰਦਾ ਮਾਰਾ ਮਾਤਾ ਜੀ ਕੋਲ ਆਇਆ ਅਤੇ ਇਹਦਾ ਨਾਮ ਹੈ ਤਖ਼ਤ ਮੱਲ। ਇਹ ਮਸੰਦ ਦਾ ਨਾਮ ਜਿਹੜਾ ਉਹ ਤਖ਼ਤ ਮੱਲ ਹੈ। ਹੁਣ ਇਹ ਲੁਕਦਾ ਛੁਪਦਾ ਮਾਤਾ ਜੀ ਕੋਲ ਆ ਗਿਆ। ਕਿਵੇਂ ਆ ਕੇ ਬੇਨਤੀ ਕਰਦਾ ਵੀ ਮਾਤਾ ਜੀ ਤੁਸੀਂ ਗੁਰੂ ਸਾਹਿਬ ਨੂੰ ਕਹਿ ਕੇ ਮੈਨੂੰ ਬਖਸ਼ਾ ਦਿਓ ਤਾਂ ਕਿ ਮੈਂ ਅੱਗੇ ਤੋਂ ਐਸਾ ਕੋਈ ਮਾੜਾ ਕਰਮ ਨਾ ਕਰ ਸਕਾਂ। ਹੁਣ ਕੀ ਹਾਲ ਇਹਨਾਂ ਮਸੰਦਾਂ ਦਾ ਹੋਣਾ ਜਿਹੜੇ ਵੱਖਰੇ ਵੱਖਰੇ ਇਲਾਕਿਆਂ 'ਚੋਂ ਪਕੜ ਪਕੜ ਕੇ ਲਿਆਉਂਦੇ ਜਾ ਰਹੇ ਆ। ਇੱਕ ਐਸਾ ਵੀ ਮਸੰਦ ਹੈ ਜਿਹਨੇ ਜਿਹਦਾ ਜੀਵਨ ਬਿਲਕੁਲ ਸਾਫ਼ ਸੁਥਰਾ ਉੱਚਾ ਅਤੇ ਸੁੱਚਾ ਹੈ, ਆਏਗਾ ਉਹ ਵੀ, ਪਰ ਗੁਰੂ ਸਾਹਿਬ ਜੀ ਕਿਵੇਂ ਕਿਹਦੇ 'ਤੇ ਕਿਹੜੀ ਕਿਰਪਾ ਕਰਨਗੇ ਜਾਂ ਕਿਹੜੀਆਂ ਸਜਾਵਾਂ ਦੇਣਗੇ ਉਹ ਅਗਲੇ ਇਤਿਹਾਸ ਵਿੱਚ ਆਪ ਜੀ ਜਾਣਨ ਦਾ ਯਤਨ ਕਰਨਾ ਹੈ। ਅਰਦਾਸ ਕਰੋ ਜੇ ਅਸੀਂ ਗੁਰੂ ਮਹਾਰਾਜ ਦੇ ਸਿੱਖ ਅਖਾਉਂਦੇ ਹਾਂ, ਗੁਰੂ ਮਹਾਰਾਜ ਜੀ ਦੇ ਦਰ ਦੇ ਅਸੀਂ ਕੀਰਤਨੀਏ ਅਖਾਉਂਦੇ ਹਾਂ, ਸੇਵਾਦਾਰ ਅਖਾਉਂਦੇ ਹਾਂ, ਪ੍ਰਬੰਧਕ ਅਖਾਉਂਦੇ ਹਾਂ, ਕਥਾਵਾਚਕ ਅਖਾਉ, ਸਾਰੇ ਹੀ ਹਾਂ ਆਪਾਂ। ਇੱਥੇ ਗੱਲ ਇੱਕ ਦੀ ਨਹੀਂ ਹੋ ਰਹੀ, ਇੱਥੇ ਸਾਡੇ ਸਾਰਿਆਂ ਦੀ ਗੱਲ ਹੋ ਰਹੀ। ਆਪਾਂ ਸਾਰੇ ਹੀ ਇਹਦੇ ਵਿੱਚ ਆ ਕਿ ਮੈਂ ਇਸ ਯੋਗ ਹਾਂ, ਜਿੰਨੀ ਉੱਚੀ ਅਵਸਥਾ ਮੈਨੂੰ ਸਤਿਗੁਰੂ ਨੇ ਦਿੱਤੀ ਹੈ ਕਿ ਮੈਂ ਉਸ ਕਾਬਿਲ ਹਾਂ, ਮੇਰੇ 'ਚ ਉਹ ਗੁਣ ਹੈ। ਅਤੇ ਜੇ ਮੈਨੂੰ ਲੱਗਦਾ ਵੀ ਮੈਨੂੰ ਮਹਾਰਾਜ ਨੇ ਇੰਨਾ ਉੱਚਾ ਸੁੱਚਾ ਜੀਵਨ ਦੇ ਦਿੱਤਾ, ਇੰਨੀ ਬਖਸ਼ਿਸ਼ ਦੇ ਦਿੱਤੀ, ਪਰ ਮੈਂ ਇਸ ਕਾਬਲ ਨਹੀਂ ਹਾਂ, ਅਤੇ ਅਰਦਾਸ ਕਰੋ ਮਹਾਰਾਜ ਸਾਨੂੰ ਉਹ ਗੁਣ ਵੀ ਦੇ ਦਿਓ, ਸਾਡੇ 'ਤੇ ਕਿਰਪਾ ਕਰ ਦਿਓ। ਲੇਖਾ ਕਤਹ ਨਾ ਛੁੱਟੀ ਹੈ, ਖਿੰਨ ਖਿੰਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਅਸੀਂ ਅਰਦਾਸ ਕਰੀਏ ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੋਂ ਪਾਪ ਖੰਡਨ, ਨੀਕੋ ਠਾਕੁਰ ਦੇਸਾ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ ਉੱਚੇ ਸੁੱਚੇ ਜੀਵਨ। ਜੇ ਮਹਾਰਾਜ ਨੇ ਸਾਨੂੰ ਇਹ ਬਾਣੀ ਅਤੇ ਬਾਣੀ ਨਾਲ ਆਪਣੇ ਚਰਨਾਂ ਨਾਲ ਜੋੜਿਆ, ਅਸੀਂ ਉੱਚਾ ਸੁੱਚਾ ਜੀਵਨ ਬਣਾ ਕੇ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਜਿਹੜਾ ਉਹ ਜੀਵਨ ਬਣਾ ਸਕੀਏ। ਗੁਰੂ ਮਹਾਰਾਜ ਸਾਰਿਆਂ 'ਤੇ ਕਿਰਪਾ ਕਰਨ, ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ ਜੀ। ਆਪ ਵੀ ਜੁੜੋ, ਹੋਰਾਂ ਨੂੰ ਵੀ ਜੋੜੋ। ਅੱਜ ਦੇ ਇਤਿਹਾਸਕ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਨੇ, ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਹਾਇ ਤੇਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਵੀ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ।

ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਨਾ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ।

ਪਣ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨੇਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਧੰਨ ਧੰਨ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ, ਆਪ ਜੀ ਦੇ ਹਜ਼ੂਰ ਰਾਤਰੀ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ ਸਜੇਵੇ ਦੀਵਾਨ ਇੰਦਰ, ਗੁਰ ਇਤਿਹਾਸ ਲੜੀਵਾਰ ਕਥਾ ਵਿਚਾਰ ਸ਼ਬਦ ਕੀਰਤਨ ਛੇ ਪੌੜੀਆਂ, ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਅਗਾਂਹ ਤੋਂ ਸਮਤ ਬਖਸ਼ਣੀ, ਦਾਰ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ, ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ।

ਸਾਜਨ ਦੇਸ ਵਿਦੇਸ਼ਿਆੜੇ ਸਾ ਨਿਹੜੇ ਦਿੰਦੀ ਸਾਰ ਸਮਾਲੇ ਤਿੰਨ ਸਜਣਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੋੜੀ ਦੀਪ ਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਗਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰ ਹੋ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੰਭਾਲੀ ਅਨ ਦੇਖੈ ਗਾ ਦੇਵਨ ਹਾਰ, ਤੇਰੇ ਦਾਨ ਕੀਮਤ ਨਾ ਪਵੈ ਤਿਸ ਦਾਤੇ ਕਵਣ ਸ਼ੁਮਾਰ। ਸੰਬਤ ਸਾਹਾ ਲਿਖਿਆ ਮਿਲ ਕਿਰਪਾ ਬਹੁ ਤੇਲ, ਦੇਹੋ ਸਜਣ ਸੀਸੜੀਆਂ ਜਿਉਂ ਹੋਵੈ ਸਾਹਿਬ ਸਿਉਂ ਮੇਲ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ। ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰੇ ਕੋਵੇ ਸਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਉ। ਬਿਸੁਏ ਚਸਿਆਂ ਕੜੀਆਂ ਪਹਿਰਾ, ਤਿੱਤੀ ਵਾਰੀ ਮਾਹੋਆ ਸੂਰਜੇ ਕੋ ਰੁੱਤ ਅਨੇਕ। ਨਾਨਕ ਕਰਤੇ ਕੇ ਕੀਤੇ ਵੇਸ, ਰਾਗ ਤਨਾਸਰੀ ਮਹੱਲਾ ਪਹਿਲਾ। ਗਗਨ ਮਹਿਥਾਲ ਰਵ ਚੰਦ ਦੀਪਕ ਵਨੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲਾ ਨਲੋ ਪਵਨ ਚਵਰੋ, ਕਰੇ ਸਗਲ ਬਨਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ। ਸਹਸ ਤਵ ਨੈਨ ਨਨ ਨੈਨ ਹੈ ਤੋਏ ਕੋ, ਸਹਸ ਮੂਰਤ ਨਨ ਨਾਇਕ ਤੋਹੀ। ਸਹਸ ਪਦ ਬਿਮਲ ਨਨ ਏਕ ਪਦ ਗੰਧ ਵਿਨ, ਸਹਸ ਤਵ ਗੰਧੇ ਵਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ, ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ। ਜੋਤ ਇਸ ਭਾਵੈ ਸੋ ਆਰਤੀ ਹੋਏ, ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹਿ ਆਈ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰਿੰ ਕੋ, ਹੋਏ ਜਾਤੀ ਤੇਰੇ ਨਾਈ ਵਾਸਾ। ਰਾਗ ਗੋੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਵ ਲਿਖਤ ਲਿਖੇ ਗੁਰ ਪਾਇਆ, ਹਾਲੇ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੋਤ ਪੁਨ ਵੱਡਾ ਹੈ ਰਹਾਉ। ਸਾਕਤ ਹਰ ਸਾਧਨਾ ਜਾਣਿਆ, ਤਿਨ ਅੰਤਰ ਹੋਂ ਮੈਂ ਕੰਡਾ ਹੈ। ਜਿਉਂ ਜਿਉਂ ਚਲ ਹੈ ਚੁਭੈ ਦੁੱਖ ਪਾਵ ਹੈ, ਜਮਕਾਲ ਸਹਿਸ ਡੰਡਾ ਹੈ। ਹਰ ਜਨ ਹਰ ਨਾਮ ਸਮਾਣੀ, ਦੁੱਖ ਜਨਮ ਮਰਨ ਭਵਖੰਡਾ ਹੈ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ।

ਪੰਜ ਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਇਹਾਂ ਕੱਢ ਚਲੋ ਹਰ ਲਾਹਾ ਆ ਗਏ ਵਸਨ ਸੁਹੇਲਾ ਔਤ ਘਟੈ ਦਿਸਰੈ ਨਾਰੇ ਮਨ ਗੁਰਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਸਾਂ ਸੀ ਮਹਿ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੈ ਰਸ ਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਵਿਹਾਜੋ ਹਰ ਗੁਰ ਤੇ ਮਨ ਹੈ ਵਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬੋਹਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੁਖ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ

वाहे गुरु जी की फतेह। सवैये श्री मुख वाक्य महला पंजवा।

ਸਾਜਨ ਸੈਨ ਮੀਤ ਸੁਤ ਭਾਈ, ਤਾਹੂ ਤੇਲੇ ਰੱਖੀ ਨਿਰਾਰੀ। ਧਾਵਨ ਪਾਵਨ ਕੂਰ ਕਮਾਵਨ, ਇਹ ਬਿਦ ਕਰਤ ਔਧ ਤਨ ਜਾਰੀ। ਕਰਮ ਧਰਮ ਸੰਜਮ ਸੁਚ ਨੇਮਾ, ਚੰਚਲ ਸੰਗ ਸਗਲ ਬਿਦ ਹਾਰੀ। ਪਸ ਪੰਖੀ ਬਿਰਖ ਅਸਥਾਵਰ, ਬਹੁ ਬਿਦ ਜੋਨ ਭਰਮਿਓ ਅਤ ਭਾਰੀ। ਖਿਨ ਪਲ ਚਸਾ ਨਾਮ ਨਹੀਂ ਸਿਮਰਿਓ, ਦੀਨਾ ਨਾਥ ਪ੍ਰਾਣ ਪਤ ਸਾਰੀ। ਖਾਨ ਪਾਨ ਮੀਠ ਰਸ ਭੋਜਨ, ਅੰਤ ਕੀ ਬਾਰ ਹੋਤ ਕਤ ਖਾਰੀ। ਨਾਨਕ ਸੰਤ ਚਰਨ ਸੰਗ ਉਦਰੇ, ਹੋਰ ਮਾਇਆ ਮਗਨ ਚਲੇ ਸਭ ਡਾਰੀ। ਬ੍ਰਹਮਾਦਿਕ ਸਿਵ ਛੰਦ ਮੁਨੀਸਰ, ਰਸਕ ਰਸਕ ਠਾਕੁਰ ਗੁਣ ਗਾਵਤ। ਇੰਦਰ ਮੁਨਿੰਦਰ ਖੋਜਤੇ ਗੋਰਖ, ਧਰਨ ਗਗਨ ਆਵਤ ਫੁਨ ਧਾਵਤ। ਸਿੱਧ ਮਨੁੱਖ ਦੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ, ਸਰਬੇ ਕਾਇਨਾਤ ਦੇ ਸਾਂਝੇ ਰਹਿਬਰ, ਜੁਗੋ ਜੁਗ ਅਟਲ, ਚਵਰ ਛਤਰ ਤਖਤ, ਤਥਾ ਵਕਤ ਦੇ ਮਾਲਕ, ਹਾਜ਼ਰਾ ਹਜ਼ੂਰ, ਜ਼ਾਹਰਾ ਜ਼ਹੂਰ, ਸਮਰੱਥ ਗੁਰੂ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਾਧ ਸੰਗਤ ਜੀ, ਆਪ ਜੀ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰ ਰਹੇ ਹੋ। ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਅੱਜ ਦਾ ਪਾਵਨ ਹੁਕਮ ਜੈਤ ਸ੍ਰੀ ਰਾਗ ਅੰਦਰ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੰਗੀਤ ਦੇ ਪਹਿਲੇ ਘਰ ਵਿੱਚ ਚਾਰ ਪਦਿਆਂ ਦੇ ਰੂਪ ਵਿੱਚ ਬਖਸ਼ਿਸ਼ ਕਰਦੇ ਨੇ, ਜੋ ਸਤਿਗੁਰੂ ਜੀ ਕੀ ਬਾਣੀ ਪਾਵਨ ਅੰਗ 696 ਉੱਪਰ ਸੁਭਾਏਮਾਨ ਹੈ। ਸਤਿਗੁਰੂ ਜੀ ਕਿਰਪਾ ਕਰਨ, ਆਪਣੇ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣ ਜੀ। ਆਓ, ਅੱਜ ਦੇ ਇਹ ਪਾਵਨ ਬਚਨ ਆਪਣੇ ਹਿਰਦੇ ਅੰਦਰ ਵਸਾਉਣ ਦਾ ਯਤਨ ਕਰੀਏ। ਜੈਤ ਸ੍ਰੀ ਮਹੱਲਾ ਚੌਥਾ, ਘਰ ਪਹਿਲਾ ਚੌਪਦੇ,

ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਭੈ ਵਿੱਚ ਪਵਨ ਹੈ ਸਤਵਾਓ, ਭੈ ਵਿੱਚ ਚੱਲੈ ਲਖ ਦਰਿਆਓ, ਭੈ ਵਿੱਚ ਅਗਨ ਕਢੈ ਵੇਗਾ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ।